0: ਸਤ ਜਾ ਕਾ ਸਤ ਅਸਥਾਨ
1: ਪੁਰਖ ਸਤ ਕੇਵਲ ਪ੍ਰਧਾਨ
0: ਸਤ ਸਤ ਸਤ ਜਾ ਕੀ ਬਾਣੀ
1: ਸਤ ਪੁਰਖ ਸਮਾਇ ਸਮਾਨੇ
0: ਸਤ ਕਰਮ ਜਾ ਕੀ ਰਚਨਾ ਸਤ
1: ਮੂਲ ਸਤ ਸਤ ਉਤਪਤ
0: ਸਤ ਕਰਨੇ ਨਿਰਮਲ ਨਿਰਮਲੀ
1: ਜਿਸੇ ਬੁਝਾਏ ਤਿਸੇ ਸਭ ਭਲੀ
0: ਸਤ ਨਾਮ ਪ੍ਰਭ ਕਾ ਸੁਖਦਾਈ
1: ਵਿਸ਼ਵਾਸ ਸਤ ਨਾਨਕ ਗੁਰ ਤੇ ਪਾਏ
0: ਸਤ ਬਚਨ ਸਾਧੂ ਉਪਦੇਸ਼
1: ਸਤ ਤੇ ਜਨ ਜਾ ਕੇ ਹਿਰਦੇ ਪ੍ਰਵੇਸ਼
0: ਸਤ ਨਿਤ ਬੁਝੇ ਜੇ ਕੋਈ
1: ਨਾਮ ਜਪਤਾ ਕੀ ਗਤ ਹੋਏ
0: ਆਪ ਸਤ ਕੀਆ ਸਭ ਸਤ
1: ਆਪੇ ਜਾਣੇ ਆਪਣੀ ਮਿਤ ਗਤ
0: ਸਿਸੁ ਕਰ ਨਿਹਾਰ
1: ਅਵਰਨਾ ਬੋਝ ਕਰਤ ਵਿਚਾਰ
0: ਸਤ ਕੀ ਮਿਤ ਨ ਜਾਣੇ ਕੀਆ
1: ਨਾਨਕ ਜੋ ਤਿਸ ਪਾਵੇ ਸੋ ਵਰਤੀਆ
0: ਵਿਸਮ ਭੈ ਵਿਸਮਾਦ
1: ਜਿਨ ਬੁਝਾ ਤਿਸ ਆਇਆ ਸਵਾਦ
0: ਕੇ ਰੰਗ ਰਾਤ ਜਨ ਰਹੇ
1: ਗੁਰ ਕੇ ਬਚਨ ਪਦਾਰਥ ਰਹੇ
0: ਹੋਏ ਦਾਤੇ ਦੁਖ ਕਾਟਣ ਹਾਰ
1: ਜਾ ਕੇ ਸੰਗ ਤੇਰੇ ਸੰਸਾਰ
0: ਜਨ ਕਾ ਸੇਵਕ ਸੋ ਵਡ ਭਾਗੀ
1: ਜਨ ਕੇ

0: ਗਿਆਨ ਸਤ ਸਤ ਪਰ ਸੰਹਾਰ ਦਰਸ਼ਨ ਸਤ ਸਤ ਭੇਖ ਅਨਹਾਰ ਆਪ ਸਤ ਸਤ ਸਭ ਧਾਰੀ ਸਬਦ ਸਤ ਸਤ ਪ੍ਰਭ ਵਕਤਾ ਜਨਹਾਰ ਕਹੋ ਸਤ ਸਭ ਹੋਏ
1: ਸਤ
0: ਸਰੂਪ ਹਿਰਦੇ ਜਿਨ ਮਾਨਿਆ ਹਿਰਦੇ ਵਿਸ਼ਵਾਸ ਪ੍ਰਭ ਆਇਆ ਨਿਰਭਉ ਹੋਏ ਬਸਾਨਾ
1: ਜਿਸ ਦੇ ਉਪਜਾ ਤਿਸ ਮਾਏ ਸਮਾਨਾ
0: ਮਾਹਲੇ ਬਸਤ ਗੜਾਈ

0: ਸੋ ਸੇਵਕ ਗੁਰ
1: ਕਾ ਮਨ ਮਾਨੈ
0: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
1: ਸਤਿਗੁਰ ਜਿਸ ਹਿਰਦੇ ਹਰਿ ਨਾਉ
0: ਅਨੇਕ ਬਾਰ ਗੁਰ ਕੋ ਬਲ ਜਾਉ
1: ਸਰਬਦਾਨ ਜੀ ਕਾ ਦਾਤਾ
0: ਆਠ ਪੈਰ ਪਾਰ ਬ੍ਰਹਮ ਰੰਗ ਰਾਤਾ
1: ਜਨ ਜਨਮ ਹੈ ਪਾਰ ਬ੍ਰਹਮ
0: ਏਕੇ ਆਪ ਨਹੀਂ ਕਛ ਪਰਮ
1: ਸਹਸ ਸਿਆਣ ਪ੍ਰਲੈ ਨ ਜਾਈਐ
0: ਨਾਨਕ ਐਸਾ ਗੁਰ ਵਡ ਭਾਗੀ ਪਾਈਐ
1: ਸਭ ਦਰਸ਼ਨ ਪੇਖਤ ਪੁਨੀਤ
0: ਪਰ ਸਚ ਚਰਨ ਕਤ ਨਿਰਮਲ ਰੀਤ
1: ਸੰਗ ਰਾਮ ਗੁਣ ਵਚਨ ਕਰਨ ਅਗਾਨੇ
0: ਮਨ ਸੰਤੋਖ ਆਤਮ ਪਤਿਆਨੇ
1: ਪੁਰਾ ਕਰੋ ਆਖਿਓ ਜਾ ਕਾ ਮੰਤਰ
0: ਅੰਮ੍ਰਿਤ ਦੇਸ਼ ਪੇਖੇ ਹੋਏ ਸੰਤ
1: ਕੀਮਤ ਨਹੀਂ ਪਾਏ
0: ਨਾਨਕ ਜਿਸ ਭਾਵੇ ਤਿਸ ਲੈ
1: ਮਿਲਾਏ ਅਨੇਕ
0: ਸਤਪੁਰਖ ਪੂਰਨ ਵਿਵੇਕ
1: ਬੋਲੋ ਪਹੁੰਚਤ ਪ੍ਰਾਣੀ
0: ਅਗਮ ਗੋਚਰ ਪ੍ਰਭ ਨਿਰਬਾਨੀ
1: ਨਿਰਾਹਾਰ ਨਿਰਵੈਰ ਸੁਖਦਾਈ
0: ਤਾਕੀ ਕੀਮਤ ਕਿਨੇ ਨਾ ਪਾਈ
1: ਭਗਤ ਬੰਦਨ ਨਿਤ ਕਰ ਹੈ
0: ਚਰਨ ਕਮਲ ਹਿਰਦੈ ਸਿਮਰੈ
1: ਸਤਿਗੁਰਿ ਸਤਿਗੁਰੇ ਆਪਣੇ
0: ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
1: ਹਰਸ ਪਾਵੈ ਜਨ ਕੋਇ
0: ਅੰਮ੍ਰਿਤ

0: ਕਾਲ ਦੀਪਕ ਪ੍ਰਗਾਸੇ
1: ਨਾਨਕ ਪਰਮੋ ਦੁਖ ਤੇ ਨਾਸੇ
0: ਤਤ ਮਾਹੇ ਠਾੜ ਵਰਤਾਈ
1: ਅਨੰਤ ਪਿਆ ਦੁਖ ਨਾਠੇ ਪਾਈ
0: ਜਨਮ ਜਨਮ ਕੇ ਮਿਟੇ ਅੰਦੇਸੇ
1: ਸਾਧੂ ਕੇ ਪੂਰਨ ਉਪਦੇਸੇ
0: ਚੁਕਾ ਨਿਰਭਉ ਹੋਏ ਬਸੇ
1: ਸਗਲ ਵਿਆਦ ਮਨ ਦੇਖੈ ਨਸੇ
0: ਇਸਕਾ ਸਾਧਨ ਕਿਰਪਾ ਧਾਰੀ
1: ਸਾ ਸੰਗ ਜਪਨਾ ਮੁਰਾਰੀ
0: ਤਿਤ ਪਾਈ ਚੁਕੇ ਭ੍ਰਮ ਗਾਵਣ
1: ਸੁਨ ਨਾਨਕ ਹਰ ਹਰ ਜਸ ਸ਼੍ਰਵਣ
0: ਨਿਰਗੁਣ ਆਪ ਸਰਗੁਣ ਪਿਓਹੀ
1: ਕਲਾਕਾਰ ਜਿਨ ਸਗਲੇ ਮੋਹਿ
0: ਆਪਣੇ ਤਿਤ ਪ੍ਰਭਾਵ ਬਣਾਏ
1: ਆਪਣੀ ਕੀਮਤ ਆਪੇ ਪਾਏ
0: ਅਨੰਦ ਦੂਜਾ ਨਾਹੀ ਕੋਏ
1: ਸਰਬ ਨਿਰੰਤਰ ਏਕੋ ਸੋਏ
0: ਓਤ ਪੋਤ ਰਵੇ

0: ਉਪਾਸ ਮੀਨਸ ਵਿਸਾਰਿਓ
1: ਚਰਨ ਕਮਲ ਰਿਤ ਮੈਂ ਉਲਧਾਰੋ
0: ਕਰਨ ਕਾਨ ਸੋ ਪ੍ਰਭ ਸਮਰੱਥ
1: ਦਿਲ ਕਰ ਗਹੋ ਨਾਮ ਹਰ ਮਥ
0: ਤਨ ਸੰਚੋ ਹੋਵੋ ਭਗਵਾਨ
1: ਸੰਤ ਜਨਾ ਕਾ ਨਿਰਮਲ ਮੰਤ
0: ਏਕ ਆਸ ਰੱਖੋ ਮਨ ਮਾਹੇ
1: ਸਰਬ ਰੋਗ ਨਾਨਕ ਮਿਟ ਜਾਏ
0: ਤੋ ਚਾਰ ਕੁੰਟ ਉਠਤਾ ਆਵਹਿ
1: ਸੋ ਤਨਾ ਸੇਵਾ ਤੇ ਪਾਵੇ
0: ਜਿਸੋ ਕੋ ਨਿਤ ਵਾਛਹਿ ਮੀਤ
1: ਸੋ ਸੁਖ ਸਾਧੂ ਸੰਗ ਪ੍ਰੀਤ
0: ਸੋਭਾ ਕੋ ਕਰੇ ਭਲੀ ਕਰਨੀ
1: ਸਾ ਸੋਭਾ ਪਜ ਹਰ ਕੀ ਸਰਨੀ
0: ਅਣਕ ਭਾਵੀ ਰੋਗ ਨਾ ਜਾਏ
1: ਰੋਗ ਮਿਟੇ ਹਰ ਅਵਖਦ ਲਾਏ
0: ਸਭ ਨਿਧਾਨ ਮੇ ਹਰ ਨਾਮ ਨਿਧਾਨ
1: ਜਬ ਨਾਨਕ ਕਰ ਗਿਆ ਪਰਵਾਨ
0: ਪਰਬੋਧੋ ਹਰ ਕੇ ਨਾਏ
1: ਦੈ ਦਿਸ ਭਾਵਤ ਆਵੇ ਠਾਏ
0: ਤਾਕੋ ਬਿਗਨ ਨ ਲਾਗੇ ਕੋਏ
1: ਜਾ ਕੇ ਹਿਰਦੈ ਬਸੇ ਹਰ ਸੋਏ
0: ਤਾਤੇ ਠਾਡਾ ਹਰ ਨਾਉ
1: ਸਿਮਰ ਸਿਮਰ ਸਦਾ ਸੁਖ ਪਾਓ
0: ਗੋਬਿੰਦ ਸਾਹਿਬ ਪੂਰਨ ਹੋਇਆ ਆਸ
1: ਭਗਤ ਪਾਏ ਆਤਮ ਪ੍ਰਕਾਸ਼
0: ਕਰ ਜਾਏ ਬਸੇ ਅਵਿਨਾਸੀ
1: ਕਹੋ ਨਾਨਕ ਕਾਟੀ ਜਮ ਫਾਸੀ
0: ਤਤ ਵਿਚਾਰ ਕਹੇ ਜਨ ਸਾਚਾ
1: ਜਨਮ ਮਰੈ ਸੋ ਕਾ ਚੋ ਕਾਚਾ
0: ਆਵਾ ਗਵਣ ਮਿਟੈ ਪ੍ਰਭ ਸੇਵ
1: ਆਪ ਤਿਆਗ ਸਰਨ ਗੁਰਦੇਵ
0: ਰਤਨ ਜਨਮ ਕਾ ਹੋਏ ਉਧਾਰ
1: ਹਰ ਹਰ ਸਿਮਰ ਪ੍ਰਾਨ ਆਧਾਰ
0: ਭਾਵਨਾ ਛੂਟਣ ਹਾਰੇ
1: ਸਿਮਰ ਸਾਸਤ ਬੇਦ ਵਿਚਾਰੇ
0: ਕੀ ਬਾਤ ਕਰੋ ਮਨ ਲਾਏ
1: ਮਨ ਬੰਛਤ ਨਾਨਕ ਫਲ ਪਾਏ
0: ਸੰਗ ਨਾ ਚਾਲਸ ਤੇਰੇ ਧਨਾ
1: ਕਿਆ ਲਪਟਾਵੇ ਮੂਰਖ ਮਨਾ
0: ਤੂਤ ਮੀਤ ਕੁਟੰਬ ਅਰਵੰਤਾ
1: ਇੰਤੇ ਕਹੋ ਤੁਮ ਕਵਨ ਸਨਾਥਾ
0: ਰਾਜ ਰੰਗ ਮਾਇਆ ਵਿਸਤਾਰ
1: ਇੰਤੇ ਕਹੋ ਕਵਨ ਛੁਟਕਾਰ
0: ਹਸਤੀ ਰਥ ਅਸਵਾਰੀ
1: ਝੂਠਾ ਡੰਭ ਝੂਠ ਪਾ ਸਾਰੇ
0: ਦੀਏ ਤਿਸ ਬੁਝੇ ਨਾ ਬਿਗਾਨਾ
1: ਨਾਮ ਵਿਸਾਰ ਨਾਨਕ ਪਛਤਾਨਾ
0: ਕੀ ਮਾਤੂ ਲੈ ਆਨੇ
1: ਭਗਤ ਬਿਨਾ ਬੋਲੂ ਬੇਸਿਆਨੇ
0: ਕੀ ਭਤ ਕਰੋ ਮਨ ਮੀਤ
1: ਨਿਰਮਲ ਹੋਏ ਤੁਮਾਰੋ ਚੀਤ
0: ਕਰੋ ਰਾਖੋ ਮਨ ਮਾਹੇ
1: ਜਨਮ ਜਨਮ ਕੇ ਦਿਲ ਵਿੱਚ ਜਾਏ
0: ਜਪੋ ਅਵਰਾ ਨਾਮ ਜਪਾਵ ਹੋ
1: ਸੁਨਤ ਕਹਿਤ ਰਹਿਤ ਗਤ ਪਾਵੋ
0: ਸਾਰ ਭੂਤ ਸਤ ਹਰ ਕੋ ਨਾਉ
1: ਸਹਿ ਸੁਭਾਏ ਨਾਨਕ ਗੁਣ ਗਾਓ
0: ਗੁਣ ਗਾਵੋ ਤੇਰੀ ਉਤਰ ਸਮੈਲ
1: ਬਿਨ ਜਾਏ ਹਮੇ ਬਿਖ ਫੈਲ
0: ਹੋਏ ਜਿੰਦ ਬਸੇ ਸੁਖ ਨਾਲ
1: ਸਾਸ ਗ੍ਰਾਸ ਹਰ ਨਾਮ ਸਮਾਲ
0: ਚਾਰ ਸਿਆਣ ਸਗਲੀ ਮਨਾ
1: ਸਾਸ ਸੰਗ ਪਾਵੇ ਸਤਨਾ
0: ਪੂੰਜੀ ਸੱਚ ਕਰਿਓ ਵਿਹਾਰ
1: ਇਹ ਸੁਖ ਦਰਗਹਿ ਜੈਕਾਰ
0: ਸਭ ਨਿਰੰਤਰ ਏਕੋ ਦੇਖ
1: ਕਹੋ ਨਾਨਕ ਜਾ ਕੇ ਮਸਤਕ ਲੇਖ
0: ਏਕੋ ਜਪ ਏਕੋ
1: ਸਾਲਾ
0: ਹੈ।

0: ਕਟ ਮੁਕਤ ਜਨ ਭਇਆ
1: ਜਨਮ ਮਰਨ ਦੁਖ ਪਰਮਿਆ
0: ਗੁਣੀ ਸਰਦਾਸਾ ਪੂਰੀ
1: ਰਵ ਰਿਆ ਸਤਸੰਗ ਹਜੂਰੀ
0: ਇਸਕਾ ਸਾਧਨ ਲਿਆ ਹਮਲਾਏ
1: ਨਾਨਕ ਭਗਤੀ ਨਾਮ ਸਮਾਏ
0: ਕਿਉਂ ਵਿਸੈ ਜੇ ਘਾਲ ਨ ਭਾਨ
1: ਸੋ ਕਿਉਂ ਵਿਸੈ ਜੇ ਕੀਆ ਜਾਣੇ
0: ਸੋ ਕਿਉਂ ਵਿਸੈ ਜਿਨ ਸਭ ਕਿਛ ਦੀਆ
1: ਸੋ ਕਿਉਂ ਵਿਸੈ ਜੇ ਜੀਵਨ ਜੀਆ
0: ਸੋ ਕਿਉਂ ਵਿਸੈ ਜੇ ਅਗਨ ਮਹਿ ਰਾਖੈ
1: ਗੁਰ ਪ੍ਰਸਾਦ ਕੋ ਬਿੜਲਾ ਲਾਖੈ
0: ਸੋ ਕਿਉਂ ਵਿਸੈ ਜੇ ਵਿਖਤੇ ਕਾਢੈ
1: ਜਨਮ ਜਨਮ ਕਾ ਟੂਟਾ ਕਾਢੈ
0: ਗੁਰਪੁਰੇ ਤਤ ਇਹ ਬੁਝਾਇਆ
1: ਪ੍ਰਭ ਆਪਣਾ ਨਾਨਕ ਜਨ ਧਿਆਇਆ
0: ਸਾਜਣ ਸੰਤ ਕਰਿਓ ਇਹੋ ਕਾਮ
1: ਆਮ ਤਿਆਗ ਜਪੋ ਹਰਿ ਨਾਮ
0: ਸਿਮਰ ਸਿਮਰ ਸਿਮਰ ਸੁਖ ਪਾਵੋ
1: ਆਪ ਜਪੋ ਹਰਿ ਨਾਮ ਜਪਾਵੋ
0: ਭਗਤ ਪਾਇ ਤਰੀਏ ਸੰਸਾਰ
1: ਬਿਨ ਭਗਤੀ ਤਨ ਹੋ ਸਿਹਾਰ
0: ਸਰਬ ਕਲਿਆਣ ਸੁਖ ਨਿਦਨਾਮ
1: ਬੂੜ ਜਾਤ ਪਾਇ ਵਿਸਰਾਮ
0: ਸਗਲ ਦੁਖ ਕਾ ਹੋਵਤ ਨਾਸ
1: ਨਾਨਕ ਨਾਮ ਜਪੋ ਗੁਣ ਦਾਸ
0: ਕੀ ਪ੍ਰੀਤ ਪ੍ਰੇਮ ਰਸ ਚਾਓ
1: ਮਨ ਤਨ ਅੰਤਰੇ ਸੁਆਓ
0: ਨਿਤਰੋ ਪੇਖ ਦਰ ਸੁਖ ਹੋਏ
1: ਮਨ ਵਿਖੇ ਸਾ ਚਰਨ ਧੋਏ
0: ਭਗਤ ਜਨਾ ਕੈ ਮਨ ਤਨ ਰੰਗ
1: ਮਿਲਾ ਕੋ ਪਾਵੇ ਸੰਗ
0: ਏਕ ਬਸ ਦੀਜੇ ਕਰਮਿਆ
1: ਗੁਰ ਪ੍ਰਸਾਦ ਨਾਮ ਜਪ ਲਿਆ
0: ਤਾਕੀ ਉਪਮਾ ਕਹੀ ਨਾ ਜਾਏ
1: ਨਾਨਕ ਰਿਆ ਸਰਬ ਸਮਾਏ
0: ਪ੍ਰਭੁ ਬਖਸੰਦ ਦੀਨ ਦਇਆਲ
1: ਭਗਤ ਬਚਨ ਸਦਾ ਕਿਰਪਾਲ
0: ਨਾਥ ਨਾਥ ਗੋਬਿੰਦ ਗੋਪਾਲ
1: ਸਰਬ ਕਟਾ ਕਰਤ ਪ੍ਰਤਪਾਲ
0: ਆਦ ਪੁਰਖ ਕਾਰਨ ਕਰਤਾਰ
1: ਭਗਤ ਜਨਾ ਕੇ ਪ੍ਰਾਣ ਧਾਰ
0: ਜੋ ਜੋ ਜਪੇ ਸੋ ਹੋਏ ਪੁਨੀਤ
1: ਭਗਤ ਆਏ ਲਾਵੇ ਮਨ ਹੀਤ
0: ਗੁਣ ਯਾਰ ਨੀਚ ਜਾਨ
1: ਨਾਨਕ ਤੁਮਰੀ ਸਰਨ ਪੁਰਖ ਭਗਵਾਨ
0: ਸਰਬ ਮੈਂ ਕੁੰਠ ਮੁਕਤ ਮੁਖ ਪਾਏ
1: ਏਕ ਨਿਮਕ ਹਰ ਕੇ ਗੁਣ ਗਾਏ
0: ਅੰਤ ਰਾਜ ਭੋਗ ਵਡਿਆਈ
1: ਹਰ ਕੇ ਨਾਮ ਕੀ ਕਥਾ ਮਨ ਪਾਈ
0: ਉਹ ਭੋਜਨ ਕਾ ਪ੍ਰਸੰਗੀਤ
1: ਰਸਨਾ ਜਪਤੀ ਹਰ ਹਰ ਨੀਤ
0: ਭਜੁਗਾਨੀ ਸੋਭਾ ਧਨਵੰਤ।

0: ਕਿਛੁ ਹੋਏ
1: ਆਪਨ ਸੂਤ ਸਭ ਜਗਤ
0: ਪਰੋਏ
1: ਸਚ ਨਾਮ ਸੋਈ ਜਨ ਪਾਏ
0: ਸੋ ਸਮਦਰਸੀ ਤਤ ਕਵਿਤਾ
1: ਨਾਨਕ ਸਗਲ ਸ੍ਰੇਸ਼ਟ ਕਾ ਜੇਤਾ
0: ਨਿਰੰਤਰ ਸਭਤਾ ਕੈ ਹਾਥ
1: ਦੀਨ ਦਿਆਲ ਨਾਥ ਕੋ ਨਾਥ
0: ਰਾਖੈ ਤਿਸੁ ਕੋਇ ਨਾ ਮਾਰੈ
1: ਸੋ ਮੁਆ ਜਿਸ ਮਨ ਅਭਿਸਾਰੈ
0: ਇਸੁ ਤਾ ਜਬਰ ਕਹਾ ਕੋ ਜਾਏ
1: ਸਭ ਸਿਰ ਏਕ ਨਿਰੰਜਨ ਰਾਏ
0: ਜੁਗਤ ਜਾ ਕੈ ਸਭ ਹਾਥ
1: ਅੰਤਰ ਬਾਹਰ ਜਾਨੁ ਅਸਾਥ
0: ਦਾਨ ਬੇਅੰਤ ਅਪਾਰ
1: ਨਾਨਕ ਦਾਸ ਸਦਾ ਬਲਿਹਾਰ
0: ਪੂਰਨ ਪੂਰ ਹੈ ਦਿਆਲ
1: ਸਭ ਉਪਰ ਹੋਵਤ ਕਿਰਪਾਲ
0: ਕਰਤਵ ਜਾਣੈ ਆਪ
1: ਅੰਤਰ ਜਾਮੀ ਰਿਓ ਆਪ
0: ਪਾਲੈ ਜੀਅਨ ਬਹੁ ਭਾਤ
1: ਜੋ ਜੋ ਰਚਿਓ ਸਤਿ ਸੇ ਆਤ
0: ਤਿਸ ਲਏ ਮਿਲਾਏ
1: ਭਗਤ ਕਰੇ ਹਰ ਕੇ ਗੁਣ ਗਾਏ
0: ਅੰਤਰ ਵਿਸਵਾਸ ਕਰਮਾਨਿਆ

0: ਅਸ਼ਟਪਦੀ ਸੰਤ ਸਾਂਗ ਅੰਤਰ ਪ੍ਰਭ ਡੀਠਾ
1: ਨਾਮ ਪ੍ਰਭੂ ਕਾ ਲਾਗਾ ਮੀਠਾ
0: ਸਗਲ ਸਮਗਰੀ ਏਕ ਸਕਟ ਮਾਹੀ
1: ਅਨੇਕ ਰੰਗ ਨਾਨਾ ਦ੍ਰਿਸ਼ਟਾਏ
0: ਨੌਨ ਦੇ ਅੰਮ੍ਰਿਤ ਪ੍ਰਭ ਕਾ ਨਾਮ
1: ਦੇਹੀ ਮੈਂ ਇਸ ਕਾ ਵਿਸਰਾਮ
0: ਸਮਾਦ ਅਨਤ ਤਨਾਦ
1: ਕਹਿਣ ਜਾਏ।

0: ਭਿੰਨ
1: ਨਹੀਂ
2: ਕੋਠਾਓਰਾਨ
1: ਸਿਮਰਤ ਮੈਂ ਦੇਖ ਪ੍ਰਭ ਕੀ ਸਭ ਕੋ ਬੋਲੇ।

0: ਕਾ ਪੇਖਨ ਸਭ ਬ੍ਰਹਮ
1: ਸੰਤ ਜਨਾ ਕੇ ਹਿਰਦੇ ਸਭ ਧਰਮ
0: ਜਨਾ ਸੁਣੈ ਸੁਭ ਬਚਨ
1: ਸਰਬ ਵਿਆਪੀ ਨਾਮ ਸੰਗ ਰਚਨ
0: ਜਾਤਾ ਤਿਸ ਕੀ ਰਹਿਤ
1: ਸਤ ਬਚਨ ਸਾਧੂ ਸਭ ਕਹਿਤ
0: ਜੋ ਜੋ ਹੋਏ ਸੋਈ ਸੁਖ ਮਾਨ
1: ਕਰਮ ਕਰਾਮ ਹਾਰ ਪ੍ਰਭ ਜਾਨ
0: ਅੰਤਰ ਬਸੇ ਬਾਰ ਪੀ ਓਹੀ
1: ਨਾਨਕ ਦਰਸ਼ਨ ਦੇਖ ਸਭ ਹੋਈ
0: ਆਪ ਸਤ ਕੀਆ ਸਭ ਸਤ
1: ਤਿਸ ਪ੍ਰਾਪਤੇ ਸਗਲੇ ਉਤਪਤ
0: ਜਿਸ ਭਾਵੈ ਤਾਂ ਕਰੇ ਵਿਸਥਾਰ
1: ਤਿਸ ਭਾਵੈ ਤਾਂ ਏਕੰਕਾਰ
0: ਕਲਾ ਲਖੀ ਨਹਿ ਜਾਏ
1: ਜਿਸ ਭਾਵੈ ਤਿਸ ਲੈ ਮਿਲਾਏ
0: ਨਿਕਟ ਕਵਨ ਕਈਆ ਦੂਰ
1: ਆਪੇ ਆਪ ਭਰਪੂਰ
0: ਪ੍ਰਗਟ ਜਿਸ ਆਪ ਜਨਾਏ
1: ਨਾਨਕ ਜਨ ਆਪ ਜਾਏ
0: ਸਰਭੂਤ ਆਪ ਵਰਤਾਰਾ
1: ਸਰਬ ਮੈਂ ਆਪੇ ਨਾਰਾ
0: ਸਰਬ ਸਮਗਰੀ ਜਾ ਕਾ ਤਨਾ
1: ਆਪਨ ਜਸਾ ਆਪੇ ਸੁਨਾ
0: ਆਵਨ ਜਾਨ ਇੱਕ ਖੇਲ ਬਨਾਇਆ
1: ਆਗਿਆਕਾਰੀ ਕੀ ਨੇ ਮਾਇਆ
0: ਸਤਿ ਮਦ ਲਿਪਤੋ ਰਹਿ
1: ਜੋ ਕਿਛ ਕਹਿਣਾ ਸੋ ਆਪੇ ਕਹੈ
0: ਆਗਿਆ ਆਵੇ ਆਗਿਆ ਜਾਏ
1: ਨਾਨਕ ਜਾ ਭਾਵੇ ਤਾਂ ਲੈ ਸਮਾਏ
0: ਹੋਏ ਸੋ ਨਾਹੀ ਬੁਰਾ
1: ਬੁਰੇ ਕਹੋ ਕਿਨੇ ਕਛ

ਧੰਨ ਧੰਨ ਜਨ ਆਇਆ।

0: ਪਾਲਤ ਇਸ ਜਨ ਕੈ ਮੁਖ ਭਨੇ
1: ਨਾਨਕ ਨਾਮ ਭਜਨ ਮਨ ਸੁਨੇ
0: ਨਿਧਾਨ ਜਪੈ ਮਨ ਕੋਏ
1: ਸਚੁ ਮਹਿਤਾ ਕੀ ਗਤ ਹੋਏ
0: ਗੁਣ ਗੋਬਿੰਦ ਨਾਮ ਤੁਨ ਬਾਣੀ
1: ਸਿਮਰਤ ਸਾਸਤਰ ਵੇਦ ਬਖਾਨੀ
0: ਸਗਲ ਮਤਾਂਤ ਕੇਵਲ ਹਰ ਨਾਮ
1: ਗੋਬਿੰਦ ਭਗਤ ਕੇ ਮਨ ਵਿਸਰਾਮ
0: ਕੋਟ ਅਪਰਾਧ ਸਾਧ ਸੰਗ ਮਿਟੈ
1: ਸੰਗ ਕਿਰਪਾ

ज़्यादा केयर करनी पड़ती है।

0: Нет, педали.
1: Ладно, все. Поехали, красавчик.
2: Yeah, but

0: like.
1: आ गया पक्का थे कि सेव की तू आज मारूं वाहे गुरु

Vai, Cristian. Wait.

ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਇ ਨ ਜਾਣ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆਂ ਵਡਿਆਈਆ ਤੁਧ ਬਿਨ ਸਿੱਧੀ ਕਰੈ ਨਾ ਪਾਈਆ ਤੁਧ ਬਿਨ ਸਿੱਧੀ ਕਰੈ ਨਾ ਪਾਈਆ ਕਰ ਮਿਲੈ ਨਾਹੀਂ ਠਾਕੁਰ ਹਾਈਆ ਆਖਣ ਵਾਲ ਆਖਿਆ ਵਿਚਾਰਾ ਸਿਫਤੀ ਭਰੇ ਤੇਰੀ ਭੰਡਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੁੱਖ ਉਤ ਭੁੱਖੈ ਖਾਏ ਚੱਲੀਐ ਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਇ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਅੱਖ ਤੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹਿ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਵਾ ਨਾ ਕੋ ਹੋਏ

ਹਿਕਮ ਜਾਤੇ ਨਾਨਕ ਨਾ ਬੈ ਬਾਜ ਸਨਾਤੋ ਰਾਗੂ ਜਰੀ ਮਹੱਲਾ ਚੌਥਾ ਕਰਕੇ ਜਾਣੋ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸੋ ਹਮ ਕੀਰੇ ਕਿਰਮੋ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵੋ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਅਰਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲਾਏ ਤ੍ਰਿਪਤਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸੋ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸੇ ਜਿਨ ਹਰ ਜਨ ਸਤਿਗੁਰ ਸੰਗਤ

ਅੱਲਾ ਪੰਜਵਾ ਕਾਹਿਰੇ ਮਨ ਚਿਤਵੈ ਉਦਮ ਜਾਂ ਆਹਰ ਹਰਜੀ ਉਹ ਪਰਿਆ ਸੈਲ ਪੱਥਰ ਮੈਂ ਹੈ ਜੰਤ ਉਪਾਈ ਤਾਂ ਕਰ ਰਿਜਕ ਆਗੈ ਕਰ ਧਰਿਆ।

ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਪਾਰਾ ਸਭ ਧਿਆਵੈ ਤੁਜੀ ਹਰ ਸੱਚੇ ਸਿਰ ਜਨ ਹਾਰਾ ਸਭ ਜੀਤ ਮਾੜੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋਖ ਜੀ ਸਭ ਦੁੱਖ ਵਿਸਾਰਨ ਹਾਰਾ ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਮ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ

ਪਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਾ ਹੈ ਜੋ ਸੇਵਾ ਹੈ ਤੁਧ ਜੀ ਜਾ ਨਾਨਕ ਤਿੰਨ ਕੁਰਬਾਣਾ ਹਰ ਧਿਆਵੈ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਪਹੁ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੀ ਭਗਤ ਸਾਲਾਹਣ ਤੁਜੀ ਹਰ ਅਨਕਾ ਨੇਕਾ ਅਨੰਤਾ।

ਤੇਰੇ ਅਨੇਕ ਪੜ ਹੈ ਬਹੁ ਸਿਮਰਤ ਸਾਸ ਜੀ, ਕਰ ਕਿਰਿਆ ਖੱਟ ਕਰਮ ਕਰੰਤਾ, ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੇ ਹੈ ਮੇਰੇ ਹਰ ਭਗਵੰਤਾ, ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੀਵੜ ਅਵਰ ਨ ਕੋਈ, ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ, ਤੁਦੇ ਆਪੇ ਭਾਵੈ ਸੋਈ ਵਰਤਾ ਜੀ, ਤੂੰ ਆਪੇ ਕਰ ਹੈ ਸੋ ਹੋਈ, ਤੁਦੇ ਆਪੇ ਸੇ

ਅੰਮ੍ਰਿਤ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਹੈ ਸੋਈ ਜਣ ਜਾਣੇ ਹਰ ਗੁਣ ਸਦੀ ਅੱਖ ਵਖਾੜੈ ਜਿਨ ਹਰ ਸੇ ਬੇਆ ਤਿਨ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖ ਜਾਣ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰ ਡੈ ਭੈ ਲਿਨ ਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ ਮਨ ਏਕ ਨਚੇ

ਗੁਰਖ ਮੁਕਦਾ ਜਨਮ ਪਾਇਆ। ਪ੍ਰਣਮਤ ਨਾਨਕ ਦਿਨ ਕੀ ਸਰਣਾ, ਜਿੰਤੂ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ। ਭਈ ਪ੍ਰਾਪਤ ਮਨੁੱਖ ਦੇਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰਨ ਜਾਮ ਲਾਗ ਭਾਵ ਜਲ ਤਰਨ ਕੈ, ਜਨਮ ਬ੍ਰਿਥਾ ਜਾਤੋ ਰੰਗ ਮਾਇਆ ਕੈ ਰਹਾਓ।

ਦੀ ਪਾਤਸ਼ਾਹੀ ਦਸਵੀਂ ਚੌਪਈ ਪੁਨ ਰਾਛਸ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਹ ਪਨ ਬ੍ਰਿਸ਼ਟ ਗਗਨ ਤੇ ਭਈ ਸਭ ਨੇ ਅਨ ਵਧਾਈ ਦਈ।

ਤਨ ਮੋਹਲੇ ਹੋ ਬਾਰੇ ਕਬਿਓ ਬਾਚੋ ਬੇਨਤੀ ਚੌਪਈ ਹਮਰੀ ਕਰੋ ਹਾਦਰ ਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਭੈ ਤੁਮ ਕਾਬੋ ਆਪ ਹੱਥ ਦਾ ਮੋਹਿ ਬਚਾਬੋ ਸੁਖੀ ਬਸੈ ਮੋਰੋ ਪਰਿਵਾਰ ਆਉ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰ ਦੈ ਕਰਿਆ ਸਾ ਬੈਰਨ ਕਉ ਆਜ ਸੰਘਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਆ ਹੈ ਚੁਣ ਚੁਣ ਸਤਰ ਹਮਾਰੇ ਮਾਰੀਆ ਹੈ ਆਪ ਹਾਦ ਮੁਜੈ ਅਬਰੀਐ ਮਰਨ ਕਾਲ ਕਾ ਤ੍ਰਾਸ ਨਵਰੀਐ ਊ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਧੁਜ ਜੋ ਕਰਿਓ ਰੱਛਾ ਰੱਖ ਲੇਹੋ ਮੋਹਿ ਰੱਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹੁ ਪੁਰੀ ਚਤੁਰ ਦਸ ਹੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ

ਮਾਰਾ ਜਪਨ ਕਾਂਡ ਸਭ ਜਗਤ ਬਣਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ।

ਬਾਹਰ ਰਚ ਦੀਨੀ ਕਹੂੰ ਪੋਲ ਰਾਜਾ ਹੋ ਬੈਠਾਓ ਕਹੂੰ ਸਿਮਟ ਭਵ ਸ਼ੰਕਰ ਕਠਾ ਸਿਗਰੀ ਸ੍ਰੇਸ਼ਟ ਦਿਖਾਈ ਅਚਮ ਭਵ ਆਦ ਜਗਾਦ ਸਰੂਪ ਸੁਜਮ ਭਵ ਅਵਰੱਛਾ ਮੇਰੀ ਤੁਮ ਕਰੋ ਸਿੱਖ ਬਰ ਸਿੱਖ ਸੰਘਰੋ ਦੁੱਠ ਜਿਤੇ ਉਠਵਤ ਉਤਪਾਤਾ ਸਕਲ ਮਲੇਸ ਕਰੋ ਰਣਕਾਤਾ ਜੇ ਅਸ ਧੁਜ ਤਬ ਸਰਨੀ ਪਰੇ ਤਿਨਕੇ ਦੁੱਠ ਦੁਖ ਤੁਹਾ ਮਰੇ।

ਹੈ। ਰੱਛਾ ਹੋਇ ਤਾਹਿ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤਕਾਲਾ। ਕ੍ਰਿਪਾ ਦ੍ਰਿਸ਼ਟ ਤਨ ਜਾਹਿਨ ਹਰ ਹੋ, ਤਾ ਕੇ ਤਾਪ ਤਨਕ ਮਹਿ ਹਰ ਹੋ। ਰਿੱਧ ਸਿੱਧ ਕਰਮ ਸਭ ਹੋਈ, ਦੁੜ ਛਾਛ ਸਕੈ ਨ ਕੋਈ। ਏਕ ਬਾਰ ਜਿੰਤ ਮੈ ਸੰਭਾਰਾ, ਕਾਲ ਫਾਸ ਤੇ ਤਾਇਹੁ ਬਾਰਾ। ਜਿਨ ਨਾਲ ਨਾਮ ਤਿਹਾਰੋ ਕਹਾ, ਦਾਰਦ ਦੁਸ਼ਟ ਦੁਖ ਤੇ ਰਹਾ। ਖੜਗ ਕੇਤ ਮੈਂ ਸਰਣ ਤਿਹਾਰੀ, ਆਪ ਹੱਥ ਦੈ ਲਿਹੋ ਬਾਰੀ। ਸਰਬ ਠੌਰ ਮੋਹ ਸਹਾਈ, ਦੁਸ਼ਟ ਦੁਖ ਤੇ ਲਿਹੋ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸਭਰਾਤਾ। ਕਿਲ ਬਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੁਖੀਅਨ ਕੋ ਛੈ ਕਰਤਾ। ਸ੍ਰੀ ਅਸ ਧੁਜ ਜਪੈ ਦਿਆਲਾ, ਪੂਰਨ ਕਰਾ ਗ੍ਰੰਥ ਤਤਕਾਲਾ। ਮਨ ਬਾਂਛਿਤ ਫਲ ਪਾਵੈ ਸੋਈ, ਦੁਖ ਨਤ ਸਭਿਆਪਤ ਕੋਈ ਅੜਿਲ।

ਵਿਚਾਰ ਆਪਣਾ ਜਾਨ ਮੁਝੈ ਪ੍ਰਤ ਪਰਿਐ ਚੁਣ ਚੁਣ ਸਤਰ ਹਮਾਰੇ ਮਰੀਐ ਦੇਗ ਤੇਗ ਜਗ ਮੈਂ ਦਉ ਚਲੈ ਰੱਖ ਆਪ ਮੋਹਿ ਆਨੰਦ ਲੈ ਤੁਮ ਮਮ ਕਰੋ ਸਦਾ ਪ੍ਰਤਪਾਰਾ ਤੁਮ ਸਾਹਿਬ ਮੈਂ ਦਾਸ ਨਿਹਾਰਾ ਜਾਨ ਆਪਣਾ ਮੁਝੈ ਨਿਭਾਜੋ ਆਪ ਕਰੋ ਹਮਰੇ

ਦਵਾਰ ਤੋਹੇ ਆਪਣਾ ਜਾਨੂ ਕਰੂ ਪ੍ਰਤਪਾਰਾ ਤੂੰ ਸਾਹਿ ਮੈਂ ਕਿੰਕਰ ਥਾਰਾ ਦਾਸ ਜਾਣਦਾ ਹਾਂ ਤੂੰ ਬਾਰੋ ਅੰਮ੍ਰਿਤ ਸਭ ਬੈਰੀਓ ਸੰਘਾਰੋ ਪ੍ਰਥਮ ਧਰੋ ਭਗਵਤ ਕੋ ਧਿਆਨਾ ਬਹੁਰ ਕਰੋ ਕਵਿਤਾ ਵਿਦਨਾਨਾ ਕ੍ਰਿਸ਼ਨ ਜਥਾ ਮਤ ਤ੍ਰਿਤ੍ਰੋਚਾਰੋ ਚੂਕ ਹੋਏ ਕਬਲਿਓ ਸੁਧਾਰੋ ਕਬਿਉ ਬਾਚ ਦੋਹਰਾ ਜੋ ਨਿਜ ਪ੍ਰਮੋ ਸੋ ਕਹਾ ਸੋ ਕਹੁ ਜਗ ਮਾਹੇ ਜੋ ਤਿਹ ਪ੍ਰਭ ਕੋ ਧਿਆਏ ਹੈ ਅੰਤ ਸੁਰ ਕੋ ਜਾਹੇ ਦੋਹਰਾ ਹਰ ਹਰ ਜਨ ਦੋਈ ਏਕ ਹੈ ਬੇ ਵਿਚਾਰ ਕਥ ਨਾਹੇ ਜਲ ਤੇ ਉਪਜ ਤਰੰਗ ਜਾਉ ਜਲ ਹੀ ਬਿਕਾ ਸਮਾਏ ਦੋਹਰਾ ਜਬ ਆਏ ਸੁ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ ਅਬ ਮੈਂ ਕਥ ਸੰਛੇ ਪਤੇ ਸਭੂ ਕਹਿਤ ਸੁਨਾਏ ਕਬਾ ਚ ਦੋਹਰਾ ਠਾਣ ਪਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠ ਧਿਆਏ ਹੈ ਸੰਤ ਅੰਤ ਲਹਿੰਗੇ ਮੁਕਤ ਪਲ ਪਾਵ ਹੰਗੇ ਭਗਵੰਤ ਦੋਹਰਾ ਕਾਲਪੁਰ ਕੀ ਦੇਹ ਮੋਹ ਕੋਟਕ ਬਿਸਨ ਮਹੇਸੋ ਕੋਟਿੰਦਰ ਬ੍ਰਹਮ ਕਿਤੇ ਰਵਸਸ ਕਰੋੜ ਜਲੇਸ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਗਤ ਨੇਤੋ ਸੁਰਗ ਬਾਸਰਗ ਬਰਕਰਾਉ ਸਗਰੀ ਪੁਰੀ ਸਮੇਤੋ ਚੌਪਈ ਜੋ ਇਹ ਕਥਾ ਸੁਣ ਅਰਗਾਵੈ ਦੁਖ ਪਾਪ ਤੇ ਨਿਕਟ ਨ ਆਵੈ ਬਿਸਨ ਭਗਤ ਕੀ ਇਹ ਫਲ ਹੋਈ ਆਦਿ ਅਛਵ ਸਕੈ ਨ ਕੋਈ ਸੰਮਤ ਸਤਰਹ ਸਹਿਸ ਪਚਾਵਨੋ ਹਾੜਵ ਦੀ ਪ੍ਰਥਮ ਸੁਖ ਦਾਵਨੋ ਤੈ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਭਰੀ ਲਹੁ ਲਿਓ ਸੁਧਾਰਾ ਦੋਹਰਾ ਨੇਤਰ ਤੁੰ ਕੇ ਚਰਨ ਤਰ ਸਤਦਰਵ ਤੀਰ ਤਰੰਗ ਸ੍ਰੀ ਭਗਵਤ ਪੂਰਨ ਕੀਓ ਰਗਬਰ ਕਥਾ ਪ੍ਰਸੰਗ ਸਾਧ ਅਸਾਧੁ ਜਾਨੋ ਨਹੀਂ ਬਾਤ ਸਬਾਦ ਬੇਬਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕੋ ਅੰਖ ਤਰੇ ਨਹੀਂ ਆਨੇ ਓ ਰਾਮ ਰਹੀਮ ਪੁਰਾਨ ਕੁਰਾਨ।

ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸਥਿਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵ ਹੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕੇ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰਨਾਲੇ ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉ ਮਨੁ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨ ਐ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟਹੁ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੁ ਸੰਤੋ ਸਭ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਾਲਾ ਜਿਤ ਕਰ ਤਾਰੀਆਂ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਦ ਜਿਨ ਕਾਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਅਨੰਦ ਸੁਨਹੁ ਬਡਭਾਗੀ ਉਹ ਸਗਲ ਮਨੋਹਰਤ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁੱਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ

ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਤਰਸ ਪਿਆ ਮੈਂ।

ਤੂੰ ਜਿੱਥੇ ਕੋਈ ਨਾਹੇ ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ। ਸੁਣ ਕੈ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ। ਭਾਜਲ ਬਿਖਮਸ ਗਾਹੁ ਗੁਰ ਸ਼ਬਦੀ ਪਾਰ ਪਾਹੇ। ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ। ਕਲ ਮੈਂ ਇਹੋ ਪੁੰਨੋ ਗੁਣ ਗੋਬਿੰਦ ਗਾਹੇ। ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਹੇ। ਜੇ ਆਵੈ ਦਿਆ ਹੇ ਸਲੋਕ ਮਹੱਲਾ ਪੰਜਵਾ। ਅੰਤਰ ਗੁਰ ਆਰਾਧਣਾ ਜਿਹੇ ਬਾ ਜਾਪੋ ਗੁਰ ਨਾਉ। ਨੇਤਰੀ ਸਤਿਗੁਰ ਪੇਖਣ ਸ੍ਰਵਣੀ ਸੁਣ ਨਾ ਗੁਰ ਨਾਉ।

ਨੌ ਸਤਜਨਾਂ ਕੈ ਸੰਗ ਭਵ ਜਲ ਤਾਰੇ ਨੌ ਸਾ ਕਥ ਨਿੰਦਕ ਦੁਸ਼ਟ ਕਿਰ ਮਾਹਿ ਬਿਦਾਰੇ ਨੌ ਇਸ ਸਾਹਿਬ ਕੀ ਟੇਕ ਨਾਨਕ ਮਨੈ ਮਾਹਿ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਇਸ ਸਾਹਿਬ ਕੀ ਟੇਕ ਨਾਨਕ ਮਨੈ ਮਾਹਿ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕੀਰਤਨ ਦੀ ਇਤਨੀ ਹਾਜ਼ਰੀ ਪ੍ਰਵਾਨ ਕਰਨਾ ਜੀ ਭੁੱਲ ਚੁੱਕ ਦੀ ਖਿਮਾ ਸਤਿਗੁਰੂ ਗਰੀਬ ਨਿਵਾਸ ਸਭ ਦਾ ਪੜ੍ਹਿਆ ਸੁਣਿਆ ਲਿਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ ਆਓ ਸਰਮ ਕਰੇ ਲੜੀਵਾਰ ਗੁਰ ਇਤਿਹਾਸ ਸਿੱਖ ਇਤਿਹਾਸ ਦੀ ਕਥਾ ਗਿਆਨੀ ਦਰਸ਼ਨ ਸਿੰਘ ਜੀ ਹੋਣਾ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਓਂਕਾਰ ਅਨੁਰਾਗ ਸ੍ਰੀ ਗੁਰੂ

ਭਇਓ ਹੈ ਸੰਤੋਖ ਦਾਸ ਭੇਖ ਨਿਰਬਾਨ ਜਿਨ ਕੀਨ ਪਰਮਾਨ ਹੈ। 10-8-96 ਮੈਂ ਕੀ ਹੈ ਅਖੜਾ ਖੜਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਪਾਵਨ ਭਗਤ ਵਛਲ ਕਰੁਣਾ ਨਿਧਾਨ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਸਬਾਈ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਆਪ ਵਡਭਾਗੀ ਵਰ ਸਿੱਖ ਸੰਗਤਾਂ ਗੁਰੂ ਦਰਬਾਰ ਅੰਦਰ ਸੁਬਾਏ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀ ਦਾਰੇ ਅੰਮ੍ਰਿਤਮਈ ਬਾਣੀ ਦਾ ਰਸ ਪਿੰਨਾ ਸ਼ਬਦ ਕੀਰਤਨ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਨਾਲ ਜੋ ਪਾਵਨ ਸਿੱਖ ਇਤਿਹਾਸ ਉਦਾਸੀ ਸੰਪਰਦਾਵਾਂ ਦਾ ਜਿਵੇਂ ਮਹਾਨ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ ਹੈ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਸ਼੍ਰੀ ਗੁਰੂ ਹਰਰਾਏ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਖਸ਼ਿਸ਼ਾਂ ਕੀਤੀਆਂ। ਚਾਰ ਪੂਣਿਆਂ ਤੋਂ ਬਾਅਦ 6 ਬਖਸ਼ਿਸ਼ਾਂ ਦੀਆਂ 10 ਵੀ ਲਿਖੀਆਂ ਨੇ। ਤੋ ਉਹਨਾਂ ਦਾ ਵੇਰਵਾ ਗਿਆਨੀ ਗਿਆਨ ਸਿੰਘ ਜੀ ਆਪਣੇ ਸਾਹਮਣੇ ਦੇ ਰਹੇ ਹਨ, ਰੱਖ ਰਹੇ ਹਨ। ਜਿਵੇਂ ਸੰਗਤ ਸਾਹਿਬੀ ਏ ਬਖਸ਼ਿਸ਼ ਸਤਿਗੁਰੂ ਮਹਾਰਾਜ ਗੁਰੂ ਹਰਰਾਏ ਸਾਹਿਬ ਜੀ ਤੋਂ ਭਾਈ ਫੇਰੂ ਸਿੱਖ ਤੋਂ ਬਖਸ਼ਿਸ਼ ਹੋਈ, ਫਿਰ ਇਹ ਭਾਈ ਫੇਰੂ ਸਿੱਖ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਸੰਦਾਂ ਨੂੰ ਸਜਾਵਾਂ ਦਿੱਤੀਆਂ, ਜਿਨ੍ਹਾਂ ਦੇ ਅੰਦਰ ਖੋਟ ਆ ਗਈ ਸੀ ਬਹੁਤ ਜ਼ਿਆਦਾ। ਖਾਲਸਾ ਪੰਥ ਸਜਾਉਣ ਤੋਂ ਪਹਿਲਾਂ ਵੀ ਪੰਥ ਵਿੱਚ ਸੰਗਤ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੈਲ ਖੋਟ ਨਾ ਰਹਿ ਜਾਵੇ। ਨਰੋਲ ਉੱਜਲ ਪੰਥ ਮਹਾਰਾਜ ਜੀ ਨੇ ਸੰਤ ਛਪਾਹੀ ਸਾਜਣਾ ਸੀ, ਮਸੰਦਾਂ ਨੂੰ ਸਾੜ ਕੇ ਉਹਨਾਂ ਨੂੰ ਸਜਾਵਾਂ ਦੇ ਕੇ ਇੱਥੇ ਹੀ ਮੁਕਤ ਕੀਤਾ, ਕਲਿਆਣ ਕੀਤੀ ਅਤੇ ਸੰਗਤਾਂ ਨੂੰ ਸੁਚੇਤ ਕੀਤਾ, ਜਿਹੜਾ ਗੁਰੂ ਘਰ ਦੀ ਕਾਰ ਭੇਟਾ ਖਾਵੇਗਾ, ਝੂਠ ਬੋਲੇਗਾ ਸੰਗਤ 'ਤੇ, ਸੋ ਸੰਗਤ ਦੀ ਸ਼ਰਧਾ ਤੋੜੇਗਾ, ਗੁਰੂ ਦੇ ਭੈ ਤੋਂ ਰਹਿਤ ਹੋ ਜਾਵੇਗਾ, ਉਹਨੂੰ ਇਹ ਸਜ਼ਾ ਮਿਲੇ, ਦੁਖੀ ਹੋਵੇ ਭਾਵੇ ਸੀ। ਅੱਗੇ ਤੋਂ ਸੁਚੇਤ ਕੀਤਾ ਸੰਗਤਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਵੇਲੇ ਭਾਈ ਫੇਰੂ ਨੂੰ ਵੀ ਸ਼ਿਕਾਇਤ ਲੱਗੀ ਹੈ ਵੀ ਇਹ ਲੰਮੇ ਦੇਸ਼ ਵਿੱਚ ਬੜਾ ਧਨੀ ਮਸੰਦ ਹੈ, ਭਾਈ ਫੇਰੂ ਉਹ ਨਹੀਂ ਆਇਆ ਜੀ। ਮਹਾਰਾਜ ਨੇ ਭੇਜਿਆ ਗਿਆਨੀ ਗਿਆਨ ਸਿੰਘ ਜੀ ਮੁਤਾਬਕ, ਸੱਚੇ ਪਾਤਸ਼ਾਹ ਨੇ ਕਿਹਾ ਸੀ ਵੀ ਦਾੜੀ ਤੋਂ ਫੜ ਕੇ ਲਿਆਉਣਾ, ਪੇਸ਼ ਕਰਨਾ। ਸੋਹਣੀ ਦਾੜੀ ਸੀ ਲੰਬੀ, ਅਤੇ ਜਦੋਂ ਆਏ ਸਿੱਖ ਉਹਨਾਂ ਵੇਖਿਆ ਵੀ ਐਡੀ ਭਾਰੀ ਹੱਥੀਂ ਕਾਰ, ਇੰਨਾ ਕਰਨੀ ਵਾਲਾ ਇਹ ਮਸੰਦ ਸਿੱਖ ਆ। ਉਸੇ ਵੇਲੇ ਨਾਲ ਹੋ ਤੁਰੇ, ਕੋਈ ਕਾਨ ਕਨੌਡ ਨਹੀਂ, ਜਿੰਨਾ ਦਸਵੰਧ ਸੀ ਸਾਰਾ ਐਨ ਗਿਣ ਕੇ ਉਹ ਵੀ ਨਾਲ ਲਿਆ। ਉਹਨਾਂ ਨੇ ਹੱਥ ਲਾਇਆ, ਕਹਿੰਦੇ ਨਾ ਅਸੀਂ ਨਹੀਂ ਦਾੜੀ ਫੜ ਸਕਦੇ, ਇਹਨਾਂ ਸੰਗਤਾਂ 'ਚ ਸਤਿਕਾਰ ਇਹੋ ਜਿਹੇ ਗੁਰਮੁਖ। ਕਿਹਾ ਨਹੀਂ, ਮਹਾਰਾਜ ਦਾ ਵਚਨ ਵਜੋ ਸੱਚੇ ਪਾਤਸ਼ਾਹ ਜੀ ਦਾ। ਉਹਨਾਂ ਕਿਹਾ ਆਨੰਦਪੁਰ ਸਾਹਿਬ ਕੋਲ ਜਾ ਕੇ ਫੜ ਲਵਾਂ। ਕਿਹਾ ਨਹੀਂ, ਬਿਲਕੁਲ ਨਹੀਂ, ਆਪਣੀ ਦਾੜੀ ਫਿਰ ਆਪ ਫੜ। ਉਹਨਾਂ ਨੇ ਫੜੀ ਆਪਣੀ ਦਾੜੀ, ਆਪ ਫੜ ਕੇ ਪੇਸ਼ ਹੋਈ। ਮਹਾਰਾਜ ਸੱਚੇ ਪਾਤਸ਼ਾਹ ਨਿਮਰਤਾ ਵੇਖ ਕੇ ਬਹੁਤ ਖੁਸ਼ ਹੋਏ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਿਹਾ ਭਾਈ ਫੇਰੂ, ਤੇਰੀ ਸੱਚੀ ਦਾੜੀ, ਤੇਰੀ ਦਾੜੀ ਸੱਚੀ ਹੈ, ਪਰਖਿਆ ਸੀ, ਪਰਖ ਕੀਤੀ ਸੀ। ਭਾਈ ਫੇਰੂ ਤੇਰੀ ਸੇਵਾ ਗਾੜੀ, ਭਾਈ ਫੇਰੂ ਤੇਰੀ ਕਰਨੀ ਸਾਰੀ, ਭਾਈ ਫੇਰੂ ਜਗ ਕੁਲਹਾ ਭਾਰੀ, ਭਾਈ ਫੇਰੂ ਤੇਰੇ ਤੋਂ ਗੁਰ ਬਲੇ ਹਾਰੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਉਸ ਵੇਲੇ ਵਰਦਾਨ ਦਿੱਤੇ ਫੇਰ ਸਤਿਗੁਰਾਂ ਨੇ, ਸੰਗਤ ਦਾ ਸਾਹਿਬ ਹੋਣ ਦਾ ਖਿਤਾਬ ਦਿੱਤਾ, ਅੱਧੀ ਦਸਤਾਰ ਆਪਣੀ ਲਾ ਕੇ ਦਿੱਤੀ ਅਤੇ ਮਹਾਰਾਜ ਜੀ ਨੇ ਸੰਗਤ ਸਾਹਿਬ ਦਾ ਖਿਤਾਬ ਦਿੱਤਾ। ਕਿਹਾ ਜਾਓ, ਹੁਣ ਸਤਿਮ ਪਾਤਸ਼ਾਹ ਨੇ ਤੁਹਾਨੂੰ ਕਿਹਾ ਸੀ ਵੀ ਖਜ਼ਾਨਾ ਸਾਡਾ ਖੀਸਾ ਮੇਰਾ ਅਤੇ ਹੱਥ ਤੇਰਾ ਹੋਊਗਾ, ਜਿੰਨਾ ਮਰਜ਼ੀ ਵਰਤੀ ਜਾਵੇ, ਹੁਣ ਖੀਸਾ ਵੀ ਤੇਰਾ ਅਤੇ ਹੱਥ ਵੀ ਤੇਰਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਅਸੀਂ ਖੀਸਾ ਵੀ ਤੇਰਾ ਕਰ ਦਿੱਤਾ ਭਾਈ ਫੇਰੂ। ਕਿਹਾ ਮਹਾਰਾਜ ਨਿਮਰਤਾ ਵਿੱਚ ਆ ਕੇ ਕਹਿੰਦਾ, ਸੱਚੇ ਪਾਤਸ਼ਾਹ ਮੈਂ ਕੌਣ ਹੁੰਦਾ ਵਾਂ,

0: ਭਾਈ ਫੇਰੂ ਜੀ, ਡਾਕਟਰ ਵੀਰ ਸਿੰਘ ਜੀ ਹੁਣਾਂ ਨੇ ਇਹਨਾਂ ਦੀਆਂ ਲਾਈਨਾਂ ਲਿਖੀਆਂ ਨੇ ਜੋ ਇਹਨਾਂ ਦੀਆਂ ਕਵਿਤਾਵਾਂ ਸੀ, ਜਿਨ੍ਹਾਂ 'ਚੋਂ ਪ੍ਰੇਮ ਸ਼ਰਧਾ ਸਿੱਧਕ ਡਲਕਦਾ ਹੈ ਸੀ। ਤੈਂ ਜਿਹਾ ਸਾਨੂੰ ਅਵਰ ਨਾ ਕੋਈ, ਅਸੀਂ ਢੂੰਡੀ ਬਣੀ ਬਣੀ, ਫੇਰੂ ਜਾਨ ਸੱਜਣ ਤੋਂ ਵਾਰੀ ਤਾਂ ਤੇ ਭਲੀ ਬਣੀ। ਇਹ ਕਵਿਤਾਵਾਂ ਇਹਨਾਂ ਦੇ ਟੱਪੇ ਮਿਲਦੇ ਡਾਕਟਰ ਵੀਰ ਸਿੰਘ ਜੀ ਹੁਣਾਂ 'ਚੋਂ ਲਿਖੇ। ਐਸਾ ਪ੍ਰਚਾਰ ਇਹਨਾਂ ਨੇ ਕੀਤਾ, ਫਿਰ ਜਿਵੇਂ ਅੱਗੇ ਪ੍ਰਸੰਗ ਆ ਰਿਹਾ ਇੱਥੋਂ ਤੱਕ ਆਪਾਂ ਸਰਵਣ ਕੀਤਾ, ਅੱਗੇ ਸਰਵਣ ਕਰਨਾ ਕਰੀਏ ਜੀ।
1: ਲੰਮੇ ਨੱਕੇ ਦਿਸ ਕੰਮ ਸੰਦ ਕਰ ਤਾਂ ਕੋ ਗੁਰ।
0: ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅੱਧੀ ਦਸਤਾਰ ਬਖਸ਼ੀ ਅਤੇ ਸੱਚੇ ਪਾਤਸ਼ਾਹ ਨੇ ਸੰਗਤ ਸਾਹਿਬ ਦਾ ਖਿਤਾਬ ਦਿੱਤਾ। ਸੰਗਤ ਦਾ ਸਾਹਿਬ ਹੋ ਗਿਆ, ਇਹ ਦੂਜੀ ਬਖਸ਼ੀ ਸੀ ਸੰਗਤ ਸਾਹਿਬੀਆਂ ਦੀ। ਮਸ਼ਹੂਰ ਹੋਏ ਜੋ ਅਤੇ ਲੰਮੇ ਦੇਸ਼ ਦਾ ਉੱਥੇ ਰਾਵੀ ਅਤੇ ਬਿਆਸ ਦੇ ਵਿਚਕਾਰ ਦਾ ਜਿਹੜਾ ਨੱਕਾ ਅਤੇ ਲੰਮਾ ਦੇਸ਼ ਨੂੰ ਕਹਿੰਦੇ, ਉੱਥੋਂ ਦਾ ਮਸੰਦ ਵੀ ਇਹਨੂੰ ਕਰ ਦਿੱਤਾ ਵੀ ਤੂੰ ਉਸੇ ਤਰ੍ਹਾਂ ਮਸੰਦ ਰਹੇਗਾ, ਮੁਖੀ ਸਿੱਖ ਹੈ। ਉਸੇ ਥਾਂ ਇਹਨੂੰ ਵਾਪਸ ਬਾ ਇੱਜ਼ਤ ਬਹੁਤ ਜ਼ਿਆਦਾ ਮਾਣ ਦੇ ਕੇ ਪਹਿਲਾਂ ਨਾਲੋਂ ਵੀ ਭਰੇ ਦਰਬਾਰ ਵਿੱਚ ਅਨੰਦਪੁਰੇ ਨੂੰ ਭੇਜਿਆ, ਜਾਂ ਆਪਣੇ ਉਸੇ ਇਲਾਕੇ ਵਿੱਚ ਮੀਏ ਕੇ ਮੌੜ ਵਿੱਚ ਜਿੱਥੇ ਜਨਮ ਹੋਇਆ ਸੀ, ਅਤੇ ਉੱਥੇ ਜੂ ਵਿੱਚ ਆ ਕੇ ਇਹਨਾਂ ਨੇ ਸਥਾਨ ਬਣਾ ਕੇ ਫਿਰ ਬਹੁਤ ਸੋ ਆਨੰਦ ਨਾਲ ਬਹੁਤ ਭਾਰੀ ਸਿੱਖੀ ਦਾ ਪ੍ਰਚਾਰ ਕੀਤਾ ਹੈ।
1: ਤਾਤੇ ਦਿਨ ਨਾਮ ਭਇਓ ਸੰਗਤ ਸਾਹਿਬ ਤਾ ਕੋ।
0: ਉਸ ਦਿਨ ਤੋਂ ਫਿਰ ਇਹਨਾਂ ਦਾ ਨਾਮ ਪੈ ਗਿਆ ਸੰਗਤ ਸਾਹਿਬੀ। ਇਹ ਜਿਹੜੀ ਸੀ ਦੂਜੀ ਬਖਸ਼ੀਸ਼ ਚੱਲੀ ਹੈ।
1: ਸਾਧ ਤੱਕ ਭਏ ਪੁੱਲ ਜਗ ਮੈਂ ਮਹਾਨ ਹੈ।
0: ਇਹਦੇ ਫਿਰ ਸੰਪਰਦਾ ਦੇ ਇਹਨਾਂ ਤੋਂ ਬਾਅਦ ਭਾਈ ਨਾਰਾਇਣ ਦਾਸ ਜੀ, ਭਾਈ ਹੀਰਾ ਲਾਲ ਜੀ ਬੜੇ ਕਰਨੀ ਵਾਲੇ ਉਦਾਸੀ ਸਾਧ, ਕਿਉਂਕਿ ਜਿਵੇਂ ਮੁਗਲਾਂ ਦਾ ਜ਼ੋਰ ਪੈ ਜਾਂਦਾ ਸੀ ਫਿਰ ਇਹਨਾਂ ਦਾ ਲਿਬਾਸ ਉਦਾਸੀਆਂ ਵਾਲਾ ਸੀ ਅਤੇ ਇਹਨਾਂ ਨੂੰ ਕੋਈ ਡਰ ਨਹੀਂ ਸੀ। ਉਸ ਵੇਲੇ ਵੱਡੀਆਂ ਸੇਵਾਵਾਂ ਇਹਨਾਂ ਨੇ ਗੁਰੂ ਘਰਾਂ ਦੀਆਂ ਕੀਤੀਆਂ ਨੇ। ਸੋ ਅਜੇ ਸਿੱਖ ਮਿਸਲਾਂ ਕਾਇਮ ਨਹੀਂ ਹੋਈਆਂ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੋਤੀ ਜੀ ਵਿੱਚ ਮੌਣ ਤੋਂ ਬਾਅਦ, ਬਾਬਾ ਬੰਦਾ ਸਿੰਘ ਬਹਾਦਰ ਦੇ ਫੜੇ ਜਾਣ ਤੋਂ ਬਾਅਦ, ਸ਼ਹੀਦ ਹੋਣ ਤੋਂ ਬਾਅਦ ਮੁਗਲਾਂ ਦਾ ਜ਼ੋਰ ਪੈ ਜਾਂਦਾ, ਫਿਰ ਕਦੇ ਉਹਨਾਂ ਦਾ ਕਦੇ ਉਹਨਾਂ ਦਾ, ਇਸ ਤਰ੍ਹਾਂ ਅੱਧੀ ਸਦੀ ਪੰਥ ਜਿਹੜਾ ਲੁਕਣ ਮਿੱਟੀ ਖੇਡਿਆ ਵਾ, ਬੜਾ ਔਖਾ ਸਮਾਂ ਸੀ। ਅਤੇ ਇਹ 6 'ਚ ਪੂਰੇ ਹੋ ਗਏ ਸੀ ਸੰਨ 1706 ਵਿੱਚ ਭਾਈ ਫੇਰੂ ਜੀ। ਇਹਨਾਂ ਤੋਂ ਬਾਅਦ ਮਹਾਂਪੁਰਸ਼ ਹੋਏ ਨੇ ਬਾਬਾ ਨਾਰਾਇਣ ਦਾਸ, ਭਾਈ ਹੀਰਾ ਲਾਲ ਜੀ, ਅਤੇ ਉਹਨਾਂ ਤੋਂ ਅੱਗੇ ਭਾਈ ਨਰਪਿਤ ਸਿੰਘ ਰਾਏ ਜੀ ਹੋਏ। ਨਰਪਿਤ ਰਾਏ ਸਿੰਘ ਬੜੀ ਕਰਨੀ ਵਾਲੇ ਸੀ, ਇਹਨਾਂ ਨੇ ਵਰਦਾਨ ਦਿੱਤਾ ਸੀ ਭਾਈ ਸਹਾਈ ਸਿੰਘ ਨੂੰ। ਇੱਕ ਭਾਈ ਸਹਾਈ ਸਿੰਘ ਹੋਏ ਅਤੇ ਤੁਹਾਡੇ ਘਰ, ਉਹਨਾਂ ਕਿਹਾ ਮਹਾਰਾਜ ਕੋਈ ਦਾਤ ਦਿਓ ਗ੍ਰਿਸਤੀ ਆ, ਇਹਨਾਂ ਕਿਹਾ ਤੁਹਾਡੇ ਘਰ ਲੜਕੀ ਹੋਵੇ ਬੜੀ ਸਿੱਧਕ ਵਾਲੀ ਕਰਨੀ ਵਾਲੀ, ਜਸ ਖੱਟੇਗੀ ਦੁਨੀਆਂ 'ਚ। ਅਤੇ ਉਹਨਾਂ ਦੇ ਘਰ ਪੈਦਾ ਹੋਈ ਸੱਦਾ ਕੌਰ, ਉਹ ਹੀ ਫਿਰ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਬਣੀ ਸੀ। ਛੋਟੇ ਹੁੰਦਿਆਂ ਉਹਨੇ ਰਾਜ ਪ੍ਰਬੰਧ ਚਲਾਇਆ ਸੀ, ਅਤੇ ਨਹੀਂ ਤਾਂ ਉਸ ਵੇਲੇ ਹੀ ਸ਼ਰੀਕੇ ਵਾਲਿਆਂ ਨੇ ਹੋਰ ਮਿਸਲਾਂ ਕਿਹੜਾ ਸੋ ਭਰੀ ਚਾਹੁੰਦੀਆਂ ਸੀ। ਅਤੇ ਉਹਨਾਂ ਛੋਟੀ ਉਮਰ ਵਿੱਚ ਮਾਂ ਸਿੰਘ ਵੀ ਚਲੇ ਗਏ ਸੀ, ਅਜੇ 9 ਕਿ 10 ਸਾਲ ਦੀ ਉਮਰ ਸੀ। ਸੱਸ ਨੇ ਹੀ ਉਹ ਰਾਜ ਪ੍ਰਬੰਧ ਚਲਾਇਆ ਛੋਟੇ, ਜਿੰਨਾ ਚਿਰ ਜਵਾਨ ਨਹੀਂ ਹੋ ਗਏ 19 ਸਾਲ ਦੀ ਉਮਰ ਵਿੱਚ। ਜਦੋਂ 17 ਨੂੰ ਪਹੁੰਚ ਗਏ ਫਿਰ ਘੋੜ ਸਵਾਰੀ ਵਿੱਚ ਨਿਪੁੰਨ ਅਤੇ ਯੋਧੇ ਹੋ ਗਏ ਸੀ। 19 ਸਾਲ ਦੀ ਉਮਰ ਵਿੱਚ ਫਿਰ ਉਹਨਾਂ ਮਹਾਰਾਜ ਦੀ ਬਖਸ਼ਿਸ਼ ਨਾਲ ਲਾਹੌਰ 'ਤੇ ਕਬਜ਼ਾ ਕਰ ਲਿਆ ਸੀ ਪਹਿਲੀ ਵਾਰ। ਅਤੇ ਇਹ ਸਦਾ ਕੌਰ ਹੀ ਸੀ ਜਿਹਦੀ ਸੂਝ ਬੂਝ ਨਾਲ ਰਾਜ ਵੀ, ਇਹ ਜਿਹੜੀ ਮਿਸਲ ਵੀ ਬਚ ਗਈ, ਅਤੇ ਸੋ ਦੁਸ਼ਮਣਾਂ ਤੋਂ ਸ਼ਰੀਕਾਂ ਤੋਂ ਜਿਹੜਾ ਬਚਾ ਕੇ ਰੱਖਿਆ। ਇਹਨੇ ਜਸ ਖੱਟਿਆ ਸਿੱਖ ਇਤਿਹਾਸ ਵਿੱਚ, ਜੋ ਵਰਦਾਨ ਦਿੱਤਾ ਸੀ ਇਹ ਮਹਾਂਪੁਰਸ਼ਾਂ ਨੇ। ਇਹ ਕਹਿੰਦੇ ਓਂ ਸਾਧੂ ਤਾਂ ਕਿ ਭਏ ਪੁੰਨ ਜਗ ਮੈਂ ਮਹਾਨ ਹੈ। ਗਿਆਨੀ ਗਿਆਨ ਸਿੰਘ ਜੀ ਇੱਥੇ ਨਾਂ ਤਾਂ ਨਹੀਂ ਦੇ ਰਹੇ, ਕਹਿੰਦੇ ਬਹੁਤ ਮਹਾਨ ਕਰਨੀ ਵਾਲੇ ਸਾਧੂ ਹੋਏ ਨੇ, ਅੱਗੇ ਦੱਸਦੇ ਆ।
1: ਤਿੰਨ ਮਾਹੇ ਵਾਲੀ ਫਿਰ ਭਾਇਓ ਹੈ ਸੰਤੋਖ ਦਾਸ।
0: ਉਹਨਾਂ ਵਿੱਚੋਂ ਫਿਰ ਗਾਂ ਦੀ ਗਾਂ ਬਾਬਾ ਸੰਤੋਖ ਦਾਸ ਜੀ ਹੋਏ ਨੇ, ਇਹ ਇਸੇ ਸੰਪਰਦਾ ਦੇ ਭਾਈ ਫੇਰੂ ਜੀ ਸੰਗਤ ਸਾਹਿਬੀ ਹੈ ਜੋ ਸੀ। ਤੋ ਭਾਈ ਸੰਤੋਖ ਦਾਸ ਜੀ ਜਿਹੜੇ ਬੜੇ ਬਲੀ ਕਰਨੀ ਵਾਲੇ ਉਦਾਸੀ ਸਾਧੂ ਹੋਏ ਨੇ।
1: ਭੇਖ ਨਿਰਬਾਣ ਜਿਨ ਕੀਨ ਪਰ ਮਾਣ ਹੈ।
0: ਇਹਨਾਂ ਨੇ ਨਿਰਬਾਣ ਦਾ ਭੇਖ ਜਿਹੜਾ ਸੀ ਧਾਰਨ ਕੀਤਾ ਸੀ, ਨਿਰਬਾਣ ਭੇਖ ਪ੍ਰਵਾਨ ਕੀਤਾ ਸੀ। ਸੋ ਅੰਗਰੇਜ਼ਾਂ ਦਾ ਜਦੋਂ ਰਾਜ ਆ ਗਿਆ ਸੀ ਆਉਣ, ਵਾਹਿਗੁਰੂ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ, ਸਿੱਖ ਰਾਜ, ਨਿਰਬਾਣ ਭੇਖ ਧਾਰਨ ਕਰਕੇ ਇਹਨਾਂ ਨੇ ਅੰਮ੍ਰਿਤਸਰ ਵਿੱਚ ਸੇਵਾਵਾਂ ਕਰਵਾਈਆਂ।

0: ਦਸ ਅੱਠ ਛਿਆਨਵੇਂ ਮੈਂ ਕੀਓ ਹੈ ਅਖਾੜਾ ਖੜਾ।
1: ਇਹਨਾਂ ਨੇ ਫਿਰ ਉਹ ਸਿੱਖ ਰਾਜ ਵੇਲੇ ਅੰਮ੍ਰਿਤਸਰ ਦੇ ਵਿੱਚ ਵੱਡਾ ਡੇਰਾ ਬਣਾ ਕੇ ਉਦਾਸੀਆਂ ਦਾ, ਅਤੇ ਸੰਤੋਖ ਦਾਸ ਅਖਾੜਾ ਜਿਹੜਾ ਸੀ ਸੰਗਲ ਵਾਲਾ ਉਹ ਖੜਾ ਕੀਤਾ ਸੀ। ਡੇਰੇ ਦਾ ਨਾਂ ਸੀ ਸੰਗਲ ਵਾਲਾ ਅਖਾੜਾ। ਅਤੇ 1896 ਵਿੱਚ ਪਾਵਰ 1839 ਦੇ ਕਰੀਬ ਉਹਨਾਂ ਨੇ ਅਖਾੜਾ ਅੰਮ੍ਰਿਤਸਰ ਸਾਜਿਆ, ਜਦੋਂ ਸਿੱਖ ਰਾਜ ਜੋਬਨ 'ਤੇ ਸੀ।
0: ਸੰਗਤ ਸਾਹਿਬ ਜੋ ਕਿ ਸੰਤਨ ਪਛਾਣ ਹੈ,
1: ਇਹ ਬਾਬਾ ਸੰਗਤ ਸਾਹਿਬੀ ਏ ਸੰਤਾਂ ਦੇ ਪਛਾਣ ਲਓ, ਵੀ ਇਹਨਾਂ ਨੇ ਅੰਮ੍ਰਿਤਸਰ ਨਿਰਮਲ ਅਖਾੜਾ ਬਣਾਇਆ ਸੀ ਉਦਾਸੀਆਂ ਦਾ, ਅਤੇ ਬਹੁਤ ਭਾਰੀ ਗੁਰੂ ਘਰਾਂ ਦੀ ਸੇਵਾ ਸੰਭਾਲ ਕੀਤੀ।
0: ਦੋਹਰਾ ਸਾਧ ਉਦਾਸੀ ਸਭੀ ਜਹੈ।
1: ਅਤੇ ਇਸ ਤਰ੍ਹਾਂ ਫਿਰ ਇਹ ਸੰਤੋਖ ਦਾਸ ਉਹ ਹੀ ਹੋਏ ਨੇ ਮਹਾਂਪੁਰਸ਼ ਜਿਨ੍ਹਾਂ ਨੇ ਬਾਬਾ ਪ੍ਰੀਤਮ ਦਾਸ ਦੇ ਨਾਲ ਪਹਿਲਾਂ ਕਥਾ ਆਈ ਹੈ ਸੰਤੋਖ ਰਲ ਕੇ। ਅਤੇ ਅੰਮ੍ਰਿਤ ਸਰੋਵਰ ਦੇ ਵਿੱਚ ਜਲ ਪਾਉਣ ਵਾਸਤੇ ਜਦੋਂ ਕੋਈ ਪ੍ਰਬੰਧ ਨਹੀਂ ਸੀ, ਰਾਵੀ ਤੋਂ ਹੰਸਲੀ ਲਿਆ ਕੇ ਕੱਢੀ ਸੀ, ਜਲ ਪਾਇਆ ਸੀ, ਨਹਿਰ ਛੋਟੀ ਨਹਿਰ, ਕਿੱਡੀ ਵੱਡੀ ਕਾਰ ਸੇਵਾ ਸੀ ਉਸ ਵੇਲੇ ਸੰਗਤਾਂ ਨੂੰ ਨਾਲ ਲਾ ਕੇ। ਤੋ ਇਹ ਇਸ ਤਰ੍ਹਾਂ ਸਾਧੂ ਹੋਏ ਨੇ ਇਸ ਭਾਈ ਫੇਰੂ ਜੀ ਸੰਗ ਸਾਹਿਬੀ ਏ ਬਖਸ਼ਿਸ਼ ਦੇ। ਕਵੀ ਜੀ ਲਿਖ ਰਹੇ ਨੇ ਵੀ ਜਿਵੇਂ ਸਾਧੂ ਉਦਾਸੀ ਸਭੀ ਜਹ, ਜਿਵੇਂ ਸਾਰੇ ਉਦਾਸੀ ਇਸ ਲਾਈਨ ਦੇ ਇਸ ਬਖਸ਼ਿਸ਼ ਦੇ ਸਾਧੂ ਹੋਏ ਹਨ ਉਦਾਸੀ।
0: ਸੰਗਤ ਸਾਹਿਬ ਕੇਰ
1: ਸੰਗਤ ਸਾਹਿਬੀਆਂ ਦੇ ਜਿੰਨੇ ਵੀ ਹੋਏ ਨੇ
0: ਬਖਸ਼ਿਸ਼ ਕੇ ਹਮ ਜਿਉ ਸੁਨੇ,
1: ਜਿਵੇਂ ਬਖਸ਼ਿਸ਼ ਇਹ ਬਖਸ਼ਿਸ਼ ਦੇ ਅੱਗੇ ਗਾਂਹ ਤੋਂ ਗਾਂਹ ਇੱਕ ਤੋਂ ਦੂਜਾ ਬਾਸ ਜਿਵੇਂ ਹੋਏ ਨੇ ਮੈਂ ਸੁਣੇ ਹਨ,
0: ਤੈਸ ਦਿਖਾਏ ਟੇਰ
1: ਉਸੇ ਤਰ੍ਹਾਂ ਹੀ ਮੈਂ ਕਹਿ ਕੇ ਦਿਖਾਏ ਹਨ ਭਾਈ। ਇਹਨਾਂ ਨੇ ਉੱਧਰ ਬਹੁਤ ਪ੍ਰਚਾਰ ਕੀਤਾ ਸੀ ਮਾਝੇ ਵਿੱਚ ਲੰਮੇ ਦੇਸ਼ ਵਿੱਚ, ਅੰਮ੍ਰਿਤਸਰ ਜੰਡਿਆਲੇ ਸਥਾਨ ਬਣਾਏ, ਅਤੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਰਾਜਾ ਰਾਮ ਦਾ ਸਥਾਨ ਪ੍ਰਸਿੱਧ ਹੈ, ਭਾਈ ਰਾਜਾ ਰਾਮ ਜੀ ਉਹ ਵੀ ਇਸੇ ਸੰਪਰਦਾ ਵਿੱਚੋਂ ਹੋਏ ਬੜੇ ਬਲੀ ਇਹਨਾਂ ਮਹਾਂਪੁਰਖਾਂ ਤੋਂ ਹੀ। ਉਹਨਾਂ ਨੇ ਸਿਆਲਕੋਟ ਤੱਕ ਪਰੇ ਬਹੁਤ ਪ੍ਰਚਾਰ ਕੀਤਾ ਸੀ, ਅਤੇ ਫਿਰ ਉੱਥੇ ਆ ਕੇ ਹਰਜੋਵਾਲ ਸਰੀਰ ਛੱਡਿਆ, ਉੱਥੇ ਸਥਾਨ ਬਣਾਇਆ ਹੋਇਆ ਰਾਜਾ ਰਾਮ, ਬਹੁਤ ਸੋਹਣਾ ਸੁੰਦਰ ਗੁਰਦੁਆਰਾ ਸਾਹਿਬ ਹੈ। ਇਉਂ ਇਹਨਾਂ ਨੇ ਹੋਰ ਵੀ ਲੁਧਿਆਣੇ ਜ਼ਿਲ੍ਹੇ 'ਚ ਸਾਹਨੇਵਾਲ ਅਤੇ ਸਾਧ ਸੰਗਤ ਜੀ, ਸੋ ਇਸ ਤਰ੍ਹਾਂ ਚੋਲਾ ਸਾਹਿਬ, ਹੋਰ ਵੀ ਬਠਿੰਡੇ ਕੁਰਖੇਤਰ ਇਹਨਾਂ ਦੇ ਗੁਰਦੁਆਰੇ ਨੇ, ਇੱਥੋਂ ਤੱਕ ਪਟਨਾ ਸਾਹਿਬ, ਕਾਂਛੀ ਅਤੇ ਮੁਲਤਾਨ ਝੰਗ ਵੱਲ ਵੀ, ਉੱਧਰ ਵੀ ਗੁਜਰਾਤ ਵਿੱਚ ਕੇਰ ਵਾਲਾ ਸਥਾਨ ਜੋ ਪ੍ਰਸਿੱਧ ਹੈ, ਅਤੇ ਮੁਲਤਾਨ ਵਿੱਚ ਝੰਗ ਤੱਕ ਇਹਨਾਂ ਦੇ ਡੇਰੇ ਬਣਾਏ। ਬਹੁਤ ਭਾਰੀ ਪ੍ਰਚਾਰ ਇਹ ਸੰਪਰਦਾ ਨੇ ਗੁਰਮਤ ਦਾ, ਗੁਰਸਿੱਖੀ ਦਾ ਕਰਨਾ ਕੀਤਾ ਸੀ। ਜਿਵੇਂ ਕਹਿੰਦੇ ਸਾਧੂ ਹੋਏ ਆ, ਉਵੇਂ ਮੈਂ ਤੁਹਾਡੇ ਸਾਹਮਣੇ ਕਿਹਾ ਹੈ
0: ਦਿਖਾਏ ਟੇਰ,
1: ਉਸੇ ਤਰ੍ਹਾਂ ਹੀ ਟੇਰ ਕਹਿ ਕੇ ਦਿਖਾਏ ਹਨ ਭਾਈ, ਜਿੰਨੀ ਕੁ ਮੈਨੂੰ ਖੋਜ ਹੋਈ ਹੈ।
0: ਰਮਦਾਸ ਕੇ ਤੀਜਾ ਕਵਿਤ ਸ੍ਰੀ ਬਾਬੇ ਬੁੱਢੇ ਰਮਦਾਸ ਕੇ,
1: ਤੀਜੇ ਜਿਹੜੇ ਨੇ ਕਵੀ ਗਿਆਨੀ ਗਿਆਨ ਸਿੰਘ ਜੀ ਬਖਸ਼ੀਸ਼ ਤੀਜੇ, ਸੋ ਤੀਜੇ ਬਖਸ਼ਿਸ਼ਾਂ ਵਾਲੇ ਜਿਹੜੇ ਹੋਏ ਨੇ ਇਹ ਰਵਿਦਾਸ ਕੇ, ਰਮਦਾਸ ਕੇ, ਸ੍ਰੀ ਬਾਬਾ ਬੁੱਢਾ ਸਾਹਿਬ ਜੀ ਦੀ ਜੋ ਅੰਸ ਬੰਸ ਸੀ ਉਹਨਾਂ ਦੇ
0: ਪੁੱਤਰ ਗੁਰਦਿੱਤੇ ਜੂ ਕੇ,
1: ਉਹਨਾਂ ਦੇ ਪੋਤਰਾ ਸੀ ਬਾਬਾ ਗੁਰਦਿੱਤਾ ਜੀ, ਉਹਨਾਂ ਤੋਂ ਜੋ ਚੱਲੇ ਸਨ
0: ਸਾਧ ਜਿਉ ਭਏ ਔਰ ਜਾਣੀਏ,
1: ਜਿਵੇਂ ਸਾਧੂ ਹੋਏ ਨੇ ਉਹਨਾਂ ਤੋਂ ਗਾਂ ਉਹ ਭਾਈ ਜਾਣਨਾ ਕਰੋ। ਇਸ ਤਰ੍ਹਾਂ ਬਾਬਾ ਗੁਰਦਿੱਤਾ ਜੀ, ਫਿਰ ਭਾਈ ਰਾਮ ਕੋਇਰ ਜੀ, ਗੁਰਬਖਸ਼ ਸਿੰਘ ਜੀ ਅੰਮ੍ਰਿਤ ਛਕ ਕੇ ਬਣੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 57 ਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਬਾਅਦ ਵਿੱਚ ਵੀ ਰਹੇ ਇਹ ਬ੍ਰਹਮ ਗਿਆਨੀ ਮਹਾਤਮਾ ਬਧੂਤ। ਇਹਨਾਂ ਤੋਂ ਅੱਗੇ ਚੇਲੇ ਜਿਵੇਂ ਚੱਲੇ ਇਹ ਵੀ ਬਖਸ਼ਿਸ਼ਾਂ ਵਿੱਚ ਹੀ ਸੀ, ਇਹਦੇ ਵਿੱਚ ਵੀ ਕੋਈ ਦੋ ਰਾਵਾਂ ਨਹੀਂ, ਮਹਾਰਾਜ ਦੀਆਂ ਬਹੁਤ ਬਖਸ਼ਿਸ਼ਾਂ ਸੀ ਇਸ ਅੰਸ ਬੰਸ ਵਿੱਚ। ਤੋ ਹੁੰਦਿਆਂ ਵੀ ਗੁਰਤਾ ਗੱਦੀ ਦਾ ਤਿਲਕ ਸਤਿਗੁਰਾਂ ਨੇ ਇਹਨਾਂ ਤੋਂ ਇਲਾ ਨੌ ਗੁਰੂਆਂ ਨੂੰ ਤਿਲਕ ਜਿਹੜਾ ਬਾਬਾ ਬੁੱਢਾ ਸਾਹਿਬ ਜੀ ਨੇ ਆਪ, ਛਿਆਂ ਗੁਰੂਆਂ ਤਾਂ ਪੰਜਾਂ ਗੁਰੂਆਂ ਤੱਕ ਆਪ, ਗੁਰੂ ਅੰਗਦ ਦੇਵ ਸਾਹਿਬ ਤੋਂ ਲੈ ਕੇ, ਅਤੇ ਫਿਰ ਇਹਨਾਂ ਦੀ ਅੰਸ ਬੰਸ ਗਾਂ ਸਾਧ ਸੰਗਤ ਜੀ 7ਵੇਂ 8ਵੇਂ 9ਵੇਂ 10ਵੇਂ ਪਾਤਸ਼ਾਹ ਨੂੰ ਗੁਰਤਾ ਗੱਦੀ ਵੇਲੇ ਤਿਲਕ ਲਾਉਂਦੀ ਰਹੀ। ਇਉਂ ਨੌਵਾਂ ਗੁਰੂਆਂ ਨੂੰ ਤਿਲਕ ਲਾਇਆ ਇਹ ਸੰਸ ਬੰਸ ਨੇ, ਅਤੇ ਇਹ ਵੀ ਬਖਸ਼ਿਸ਼ਾਂ ਸੀ। ਅੱਗੇ ਪ੍ਰਚਾਰ ਜੋ ਕਹਿੰਦੇ ਉਹਨਾਂ ਦੇ ਜੋ ਸਾਧੂ ਹੋਏ ਨੇ ਜੋ ਉਹ ਰਮਦਾਸੀ ਰਾਮਦਾਸ ਕੇ, ਵੱਜੇ ਹਨ ਪ੍ਰਸਿੱਧ ਹੋਏ ਨੇ।
0: ਸੇ ਤੋ ਰਾਮਦਾਸ ਕੇ ਕਹਾਵਤ ਹੈ ਜਗ ਮਾਹੇ,
1: ਉਹ ਜਗਤ ਦੁਨੀਆਂ ਦੇ ਵਿੱਚ ਰਾਮਦਾਸ ਕੇ ਕਹਾਉਂਦੇ ਹਨ।
0: ਬਖਸ਼ ਤੀਸਰੀ ਕੇ ਇਹ ਪਹਿਚਾਨੀਏ,
1: ਤੀਸਰੀ ਬਖਸ਼ਿਸ਼ ਦੇ ਉਦਾਸੀਆਂ ਵਾਂਗ ਸੀ ਸਾਧੂ ਅਵਧੂਤ ਮਹਾਂਪੁਰਸ਼, ਇਹਨਾਂ ਨੂੰ ਜਾਣਨਾ ਕਰੋ। ਬਾਬਾ ਰਾਮ ਕੌਰ ਜੀ ਜਿਹੜੇ ਵਧੂਤ ਸੀ, ਘੋੜੇ 'ਤੇ ਜਦੋਂ ਘੋੜੀ ਜਿੰਨੀ ਮਰਜ਼ੀ ਤੇਜ਼ ਹੋਵੇ, ਉੱਤੇ ਬਹਿੰਦੇ ਹੀ ਅੱਕੇ ਪਾਸੇ ਨੂੰ ਲੱਤਾਂ ਕਰਕੇ ਲਮਕਾ ਕੇ, ਸੋ ਜਿਵੇਂ ਆਪਾਂ ਮੋਟਰਸਾਈਕਲ ਦੇ ਪਿੱਛੇ ਬੈਠਾ ਹੁੰਦਾ ਬੰਦਾ, ਕਿਵੇਂ ਬਹਿੰਦੇ ਸੀ। ਮਜਾਲ ਕੀ ਆ ਵੀ ਘੋੜੀ ਉਹਨਾਂ ਨੂੰ ਥੱਲੇ ਸੁੱਟ ਜਾਵੇ। ਇਹੋ ਜਿਹੇ ਵਧੂਤ ਮਹਾਂਪੁਰਸ਼, ਕੋਈ ਲੱਥੀ ਚੜ੍ਹੀ ਨਹੀਂ ਹੁੰਦੀ, ਪ੍ਰਸ਼ਾਦਾ ਛਕਾਈ ਜਾਂਦਾ ਸੀ ਭਾਈ ਰਾਮਾ, ਉਹਨਾਂ ਦਾ ਗੁੜਵਈ ਹੁੰਦਾ ਸੀ, ਛਕੀ ਜਾਂਦੇ ਸੀ, ਵੱਡਾ ਲੰਬਾ ਕੱਦ ਸੀ, ਵੱਡਾ ਪੇਟ ਸੀ, ਛਕੀ ਜਾਂਦੇ ਸੀ। ਫਿਰ ਉਹ ਰੱਸੀ ਇੱਕ ਰੱਖੀ ਹੋਈ ਸੀ ਉਹਨੇ, ਕਈ ਦਿਨਾਂ ਬਾਅਦ ਛਕਦੇ ਸੀ, ਅਤੇ ਰੱਸੀ ਰੱਖੀ ਹੁੰਦੀ, ਰੱਸੀ ਉੱਤੋਂ ਦੀ ਪੇਟ ਦੇ ਵਲ ਕੇ ਉਹਨੇ ਕਹਿਣਾ ਪੂਰੀ ਆ ਗਈ ਮਹਾਤਮਾ ਜੀ, ਹੁਣ ਆਪ ਜੀ ਰੱਜ ਗਏ ਹੋ। ਅੱਛਾ ਰੱਜ ਗਏ ਆ, ਫਿਰ ਹੁਣ ਨਾ ਲਿਆਈ ਫੁਲਕਾ, ਬਸ ਹੁਣ ਰੱਸੀ ਨਾ ਮਿਣ ਕੇ ਹੀ। ਤੋ ਇਹੋ ਜਿਹੇ ਸਾਧੂ ਹੋਏ ਨੇ ਇਹ ਵੀ ਰਮਦਾਸੀਏ, ਅੱਗੇ ਉਹਨਾਂ ਤੋਂ ਅਵਧੂਤ ਪੁਰਸ਼, ਤਿਆਗੀ ਵਿਰਾਗੀ। ਤੋ ਬਚਨ ਜੀ ਨੂੰ ਕਰ ਦਿੰਦੇ ਸੀ, ਪੂਰਾ ਹੋ ਜਾਂਦਾ ਸੀ ਝੱਟ ਹੀ ਉਸ ਵੇਲੇ ਰਮਦਾਸ ਨਗਰ ਦੇ ਵਿੱਚ। ਤੋ ਇਸ ਤਰੀਕੇ ਨਾਲ ਇੱਕ ਵਾਰ ਕੋਈ ਬੰਦਾ ਚੜ੍ਹਾਈ ਕਰ ਗਿਆ ਬਜ਼ੁਰਗ, ਉਹਦਾ ਬ੍ਰਹਮ ਭੋਜ ਕੀਤਾ, ਮਾਲ ਪੂਰੇ ਖੀਰਾਂ ਬਣੀਆਂ ਮਾਲ ਪੂੜੇ, ਅਤੇ ਉਹ ਥਾਲ ਪਹਿਲਾਂ ਕਹਿੰਦੇ ਜੀ ਮਹਾਂਪੁਰਸ਼ ਬ੍ਰਹਮ ਗਿਆਨੀ ਹੈ ਬਾਬਾ ਬੁੱਢਾ ਸਾਹਿਬ ਦੀ ਅੰਸ ਬਾਂਸ, ਪਹਿਲਾ ਥਾਲ ਸਭ ਤੋਂ ਉਹਨਾਂ ਨੂੰ ਛਕਾਓ ਭੋਜਨ। ਉਹ ਸਜਾ ਕੇ ਮਾਲ ਪੂੜੇ ਖੀਰਾਂ ਹੋਰ ਜੋ ਪਦਾਰਥ ਬਣੇ, ਅਤੇ ਥਾਲ ਲਿਆ ਕੇ ਛਕਾਇਆ ਭਾਈ ਰਾਮੇ ਨੂੰ ਦਿੱਤਾ ਉਹਨੂੰ ਛਕਾ, ਕਹਿੰਦੇ ਵਾਹ ਵਾਹ ਬੜਾ ਸਵਾਦ ਭੁੱਜ ਲਿਆ। ਕਹਿੰਦੇ ਕਾਹਦਾ ਜੀ? ਕਹਿੰਦੇ ਖਿਆ ਹੋਇਆ ਜੀ ਨਗਰ 'ਚ ਭਾਈ ਰਾਮਾ ਜੀ ਆਉਂਦਾ, ਖਿਆ ਹੋਇਆ ਜੀ ਕਿਸੇ ਦਾ ਮਰਨੇ ਦਾ। ਕਹਿੰਦੇ ਇਹ ਤਾਂ ਨਿੱਤੀ ਹੋਣਾ ਚਾਹੀਦਾ, ਬੜਾ ਸਵਾਦ ਭੋਜਨ ਹੈ। ਵੇਖ ਇਹ ਬਚਨ ਨਿਕਲ ਗਿਆ, ਉਹ ਇੱਕ ਬੰਦੇ ਦਾ ਭੋਗ ਪਵੇ, ਦੂਜਾ ਉਦੋਂ ਪਹਿਲਾਂ ਉਹ ਦੂਜੇ ਦਾ ਜੇ ਭੋਗ ਨਾ ਪਵੇ ਉਦੋਂ ਵੀ। ਕਹਿੰਦੇ ਗੱਲ ਕੀ ਹੈ, ਲੋਕ ਹੈਰਾਨ ਹੋ ਗਏ, ਇੰਨੀਆਂ ਮੌਤਾਂ, ਜਦੋਂ ਦੋ ਚਾਰ ਮਹੀਨੇ ਲੰਘੇ ਵੀ ਇਹ ਤਾਂ। ਫਿਰ ਉਹ ਸਿਆਣਿਆਂ ਵਿਚਾਰ ਕੀਤੀ ਵੀ ਉਦਾਂ ਜਿਹੜਾ ਫਲਾਨੇ ਦਾ ਸੀ ਨਾ ਭੋਗ ਆ ਵੱਡਾ ਕੀਤਾ ਸੀ, ਅਤੇ ਉਹਦੇ ਜਦੋਂ ਗਿਆ ਥਾਲ ਉੱਥੇ ਬਾਬੇ ਰਾਮ ਕੌਰ ਦੇ, ਅਤੇ ਉਹ ਉਹਨੇ ਇਹ ਬਚਨ ਨਿਕਲਿਆ ਸੀ, ਇਹ ਬਚਨ ਨਿਕਲਿਆ ਸੀ, ਇਹ ਤਾਂ ਹੈ ਹੁਣ ਆਪਾਂ ਬਖਸ਼ਾ ਲਓ ਜਾ ਕੇ। ਉਹ ਕਹਿੰਦੇ ਵੀ ਇਹ ਤਾਂ ਵਾਕਿਆ ਫਿਰ ਬਹੁਤ ਮਾੜਾ ਹੋਇਆ, ਉਹਨਾਂ ਦਾ ਕਸੂਰ ਵੀ ਕੋਈ ਨਹੀਂ, ਸੁੱਤੇ ਸਿੱਧ ਬਚਨ ਨਿਕਲ ਗਿਆ। ਫਿਰ ਉਸ ਉਸੇ ਤਰ੍ਹਾਂ ਭੁੱਜ, ਕਿਸੇ ਦੇ ਘਰ ਵਿਆਹ ਸੀ ਸ਼ਾਦੀ, ਖੁਸ਼ੀ ਦਾ ਟਾਈਮ, ਉਹ ਸਿਆਣਾ ਹੈ ਕਿਹਾ ਭਾਈ ਰਾਮਾ ਜੀ ਕਹਿਣ ਲੱਗੇ ਵੀ ਹੁਣ ਸ਼ਾਦੀ ਜੀ ਤਾਂ ਹੋਈ ਨਾ ਨੌਜਵਾਨ ਦੀ ਖੁਸ਼ੀ ਦਾ, ਉਹ ਉਦਾਂ ਲਿਆਇਓ ਭੋਜਨ ਬਣਾ ਕੇ। ਫਿਰ ਗੱਲ ਸੂਤ ਆ ਜੂ ਜਿਹੜੀ ਵਿਗੜੀ ਹੈ, ਉਹ ਫਿਰ ਜਦੋਂ ਨੌਜਵਾਨ ਦੀ ਸ਼ਾਦੀ ਸੀ ਵਿਆਹ ਸੀ, ਅਤੇ ਥਾਲ ਉਸੇ ਤਰ੍ਹਾਂ ਬਣਾ ਕੇ ਪਦਾਰਥ ਲਿਆਏ, ਬਾਬਾ ਰਾਮ ਕੌਰ ਜੀ ਨੂੰ ਛਕਾਏ, ਛਕ ਕੇ ਬੜੇ ਖੁਸ਼ ਹੋਏ, ਕਹਿਣ ਲੱਗੇ ਭਾਈ ਕਿਹੜੀ ਖੁਸ਼ੀ, ਕੀ ਚੂੜਾ ਪੜੀ? ਕਹਿੰਦੇ ਬਾਬਾ ਜੀ ਸ਼ਾਦੀ ਹੈ ਨਗਰ ਵਿੱਚ, ਕਹਿੰਦੇ ਨਿੱਤੀ ਸ਼ਾਦੀਆਂ ਹੋਣ ਇਹੋ ਜਿਹੇ ਮਹਾਂਪੁਰਸ਼। ਫਿਰ ਉਹ ਮੌਤਾਂ ਹਟ ਗਈਆਂ ਅਤੇ ਸ਼ਾਦੀਆਂ ਹੋਣ ਲੱਗ ਗਈਆਂ, ਬੰਸ ਵਧਣ ਲੱਗ ਗਏ। ਸੋ ਇਉਂ ਸਾਧ ਸੰਗਤ ਜੀ, ਇਹ ਵੀ ਗਿਆਨੀ ਗਿਆਨ ਸਿੰਘ ਜੀ ਰਹਿਣ, ਬਾਬਾ ਬੁੱਢਾ ਸਾਹਿਬ ਜੀ ਦੇ ਅੰਸ ਬੰਸ, ਇਹ ਵੀ ਬਖਸ਼ਿਸ਼ ਵਿੱਚੋਂ ਹੀ ਹੋਏ ਨੇ, ਬਖਸ਼ਿਸ਼ ਤੀਸਰੀ ਬਖਸ਼ਿਸ਼ ਇਹਨਾਂ 'ਤੇ ਹੋਈ ਹੈ।
0: ਰਮਦਾਸਪੁਰ ਨਏ ਕੋਟ ਓ ਮੁਰਾਦਾਬਾਦ,
1: ਇਹਨਾਂ ਦੀ ਬੰਸ ਦੇ ਸਾਧੂ ਰਾਮ ਰਮਦਾਸਪੁਰ ਅਤੇ ਨਏ ਕੋਟ ਨਵੇਂ ਕੋਟ ਅਤੇ ਮੁਰਾਦਾਬਾਦ ਤੱਕ।
0: ਵਜਵਾੜੇ ਆਦਿਕ ਸੋ ਠੌਰ ਮੈਂ ਮਹਾਨੀਏ,
1: ਵਜਵਾੜੇ ਆਦਿਕ ਜੋ ਦੂਰ ਤੱਕ ਯੂਪੀ ਵਿੱਚ ਨਗਰ ਨੇ, ਉੱਥੋਂ ਤੱਕ ਕਹਿੰਦੇ ਇਹਨਾਂ ਨਾਂ ਗਾਂ ਦੀ ਗੱਲ ਅਗਰਾਂ ਫੁੱਟੀਆਂ, ਸਿੱਖੀ ਦਾ ਪ੍ਰਚਾਰ ਕੀਤਾ, ਬੜੇ ਮਹਾਨ ਫੈਲੇ ਹਨ।
0: ਡੇਰਾ ਹੈ ਅਪਾਰ ਇਹਨਾਂ ਕੇਰੇ ਸੋ ਜਗੀਰਦਾਰ,
1: ਇਹਨਾਂ ਦੇ ਵੀ ਬਹੁਤ ਡੇਰੇ ਬਣੇ ਨੇ ਗਾਂ ਦੀ ਗਾਂ, ਜਿਵੇਂ ਜਿਵੇਂ ਲਗਰਾਂ ਫੁੱਟੀਆਂ ਅਤੇ ਬਹੁਤ ਜੰਗੀਰਦਾਰ ਵੀ ਹੋਏ। ਫਿਰ ਸਿੱਖ ਰਾਜ ਵੇਲੇ ਜੰਗੀਰਾਂ ਵੀ ਸਿਰੇ ਪੰਜਾਬ ਨੇ ਲਾ ਦਿੱਤੀਆਂ ਡੇਰਿਆਂ ਨਾਲ।
0: ਰੀਤ ਸਭ ਰੱਖ ਦਾਸੀਓ ਕੀ ਮਾਨੀਏ,
1: ਇਹਨਾਂ ਨੇ ਭਾਵੇਂ ਆਸਮਸ ਬਾਬਾ ਬੁੱਢਾ ਸਾਹਿਬ ਜੀ ਦੀ ਸੀ, ਇਹਨਾਂ ਅੰਮ੍ਰਿਤ ਵੀ ਛਕ ਲਿਆ ਸੀ ਭਾਈ ਗੁਰਬਖਸ਼ ਸਿੰਘ ਜੀ ਨੇ, ਅਤੇ ਪਰ ਇਹਨਾਂ ਉਦਾਸੀਆਂ ਵਾਲੀ ਰੀਤ ਰੱਖੀ ਸਾਰੀ, ਭੇਖ ਵਧੂਤਾਂ ਵਾਲਾ ਲਿਬਾਸ ਤੇ ਪ੍ਰਚਾਰ ਗੁਰਮਤ ਦਾ ਸਿੱਖੀ ਦਾ ਕੀਤਾ।
0: ਬਖਸ਼ ਮਲ ਕੇ ਚੌਥਾ ਦਸਵੇਂ ਗੁਰੂ ਨੇ ਜਬ ਸਾੜੇ ਤੇ ਮਸੰਦ।
1: ਚੌਥੀ ਜਿਹੜੀਆਂ ਦੋ ਬਖਸ਼ਿਸ਼ਾਂ ਜਾਂ ਚਾਰ ਲਿਖੀਆਂ ਕਈਆਂ ਨੇ, ਕਈਆਂ ਦੋ ਲਿਖੀਆਂ, ਬਖਤ ਮਲ ਤੇ ਜੀਤ ਮਲ ਕੇ। ਚੌਥੀ ਬਖਤ ਮਲ ਕੇ ਜਿਹੜੇ ਹੋਏ ਨੇ ਉਹ ਕਵੀ ਜੀ ਦਰਸਾ ਰਹੇ ਨੇ, ਦਸਵੇਂ ਗੁਰੂ ਨੇ ਜਬ ਸਾੜੇ ਤੇ ਮਸੰਦ। ਸੋ ਜਦੋਂ ਦਸਮ ਪਾਤਸ਼ਾਹ ਜੀ ਨੇ ਮਸੰਦ ਸਾੜੇ ਸੀ, ਉਹਨਾਂ ਨੂੰ ਸਜਾਵਾਂ ਦੇਣ ਵਾਸਤੇ ਵੀ ਖੋਟ ਆ ਗਈ ਹੈ ਗੁਰੂ ਨਾਨਕ ਦੀ ਸੰਗਤ ਵਿੱਚ, ਇਹਨੂੰ ਕੱਢ ਦਈਏ ਸਾਰੀ। ਕੱਲ੍ਹ ਵੀ ਬੇਨਤੀ ਕੀਤੀ ਸੀ ਵੀ ਉਹਨਾਂ ਪ੍ਰਚਾਰ ਕੀਤਾ ਸੀ ਪਹਿਲੋ, ਕੋਈ ਵੀ ਸੰਸਦ ਜੋ ਚੱਲਦੀ ਆ ਉਹ ਤੋਂ ਪਿਓਰ ਹੁੰਦੀ, ਅਤੇ ਪ੍ਰਚਾਰ ਜਿਹਨੇ ਕੀਤਾ ਦੋ ਚਾਰਾਂ ਨੂੰ ਵੀ ਜੇ ਕੋਈ ਗੁਰੂ ਦੇ ਲੜ ਜੋੜ ਦੇਵੇ ਤਾਂ ਬਹੁਤ ਵੱਡਾ ਫਲ ਹੁੰਦਾ ਹੈ, ਅਤੇ ਉਹ ਬੰਦਾ ਗਾਂ ਮੁਕਤ ਨਾ ਹੋਵੇ ਇਹ ਨਹੀਂ ਹੋ ਸਕਦਾ। ਅਤੇ ਜਦੋਂ ਇਹ ਕਰਮ ਵੱਧ ਜਾਂਦੇ ਨੇ ਉਹਨਾਂ ਕਰਮਾਂ ਨੂੰ ਨਿਬੇੜਨ ਵਾਸਤੇ, ਜਦੋਂ ਖੋਟ ਆ ਗਈ ਸੀ ਸੰਗਤਾਂ ਦੀ ਕਾਰ ਭੇਟਾ ਆਪ ਖਾਣ ਲੱਗ ਪਏ, ਝੂਠ ਬੋਲਣ ਲੱਗ ਪਏ, ਸਿੱਖਾਂ ਨੂੰ ਝੂਠਾ ਕਰਨ ਲੱਗ ਪਏ, ਜਿੱਥੋਂ ਕਾ ਗੁਰੂ ਸਾਹਿਬ ਦੇ ਮੂੰਹ 'ਤੇ ਵੀ ਬੋਲਣ ਲੱਗ ਪਏ, ਜੋ ਭੈ ਭਾਵਨੀ ਨਹੀਂ ਰਹੀ ਸੀ, ਉਦੋਂ ਫਿਰ ਮਹਾਰਾਜ ਨੇ ਕਿਹਾ ਵੀ ਇਹ ਮੈਲ ਜਿਹੜੀ ਪੰਥ ਖਾਲਸਾ ਨਾਲ ਸਾਜਣਾ ਵਾਂ ਵੀ ਇੱਕ ਇਹ ਆਪਾਂ ਕੱਢ ਦਈਏ, ਅਤੇ ਅੱਗੇ ਤੋਂ ਸੰਗਤ ਵਿੱਚ ਭੈ ਹੋਵੇ, ਸਿੱਖਿਆ ਦਿੱਤੀ ਸੀ ਵੀ ਜੇ ਭਾਈ ਖਾਓਗੇ ਫਿਰ ਇਸ ਤਰ੍ਹਾਂ ਹੋਊਗਾ, ਉਹ ਸਜ਼ਾ ਮਿਲੇਗੀ, ਕੁਦਰਤ ਵੱਲੋਂ ਵੀ ਮਿਲੇਗੀ, ਗੁਰੂ ਸਾਹਿਬ ਵੱਲੋਂ ਹੁਣ ਵੀ ਮਿਲਦੀ ਹੈ ਜਿਹੜੇ ਮਸੰਦ ਬਿਰਤੀ ਧਾਰਨ ਕਰ ਲੈਂਦੇ ਨੇ ਭਾਵੇਂ ਕੋਈ ਵੀ ਹੋਣ, ਕਿਸੇ ਵੀ ਤਰ੍ਹਾਂ ਦੀ ਸ਼੍ਰੇਣੀ ਵਿੱਚੋਂ ਹੋਣ, ਹੁਣ ਵੀ ਇਵੇਂ ਹੁੰਦੀ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਵ ਸਾੜਨ ਤੋਂ ਭਾਵ ਸੀ ਗੁੜ ਪਾ ਕੇ ਤੱਤਾ ਤੇਲ ਕੇਸਾਂ ਦੇ ਵਿੱਚ, ਸਿਰਾਂ ਦੇ ਵਿੱਚ, ਦਸਮ ਦੁਆਰ 'ਚ ਪਾ ਕੇ ਚੀਕਾਂ ਕੜਾ ਸੰਗਤ ਦੇ ਸਾਹਮਣੇ ਜੋ ਸਾੜੇ ਸੀ ਵੀ ਇੱਥੇ ਹੀ ਉਹਨਾਂ ਦੇ ਜਿਹੜੇ ਗੁਨਾਹ ਸੀ ਪਾਪ ਸੀ ਸਾਰੇ ਨਾਲ ਹੀ ਸਾੜ ਕੇ ਉਹਨਾਂ ਨੂੰ ਅੱਗੇ ਮੁਕਤ ਕਰ ਦਿੱਤਾ ਸੀ। ਇੱਥੇ ਤਾਂ ਚੀਕਾਂ ਪਈਆਂ ਪਰ ਅਗਾਂਹ ਨਹੀਂ ਪੈਣ ਦਿੱਤੀਆਂ ਫਿਰ ਦਰਗਾਹ ਵਿੱਚ। ਸੋ ਇਉਂ ਸੱਚੇ ਪਾਤਸ਼ਾਹ ਜੀ ਨੇ ਜਦੋਂ ਕਹਿੰਦੇ ਮਸੰਦ ਸਾੜੇ ਸੀ ਤਾਂ ਚੌਥੀ ਬਖਸ਼ਿਸ਼ ਦਾ ਕਥਨ ਕਰ ਰਹੇ ਹਨ।
0: ਤਵ ਬੱਚੇ ਉਥਾਂ ਬਖਤ ਮਲ ਸ਼ਰਨ ਪੈ ਮਾਤ ਹੈ।
1: ਉਦੋਂ ਇਹ ਬਖਤ ਮਲ ਇਹ ਵੀ ਮਸੰਦ ਸੀ, ਅਤੇ ਜਦੋਂ ਇਹਨੂੰ ਫੜ ਕੇ ਲਿਆਏ ਸ਼ਿਕਾਇਤਾਂ ਲੱਗੀਆਂ ਨਾ, ਇਹ ਫਿਰ ਬਖਤ ਮਲ ਫੜ ਕੇ ਨਹੀਂ ਲਿਆਏ, ਜੇ ਫੜ ਕੇ ਲਿਆਏ ਹੁੰਦੇ ਤਾਂ ਗੁਰੂ ਗੋਬਿੰਦ ਸਿੰਘ ਕੋਲ ਜਾਣਾ ਸੀ ਦਰਬਾਰ 'ਚ, ਇਹ ਫਿਰ ਆਪ ਹੀ ਲੁਕਦਾ ਲੁਕਾਉਂਦਾ ਜਿਹੜਾ ਸੀ ਨਾ ਮਾਤਾ ਗੁਜਰੀ ਜੀ ਕੋਲ ਆ ਗਿਆ ਸੀ। ਮਾਤਾ ਗੁਜਰੀ ਜੀ ਕੋਲ ਸਿੱਧਾ ਘਰੇ ਚਲਿਆ ਗਿਆ, ਕੱਪੜੇ ਬੀਬੀਆਂ ਵਾਲੇ ਪਾ ਕੇ ਨਾਰਾਂ ਵਾਲੇ ਵੀ ਗੁਰੂ ਗੋਬਿੰਦ ਸਿੰਘ ਕੋਲ ਗਿਆ ਤਾਂ ਪਤਾ ਨਹੀਂ ਸਾੜ ਹੀ ਦੇਣਾ, ਵੀ ਜੇ ਤੂੰ ਸੱਚਾ ਤਾਂ ਫਿਰ ਡਰ ਨਹੀਂ ਹੁੰਦਾ, ਪਰ ਕਈ ਹੁੰਦੇ ਆ ਨਾ ਵੀ ਹੁੰਦੇ ਸੱਚੇ ਸੁੱਚੇ ਆ ਅਤੇ ਨਹੀਂ ਹਿੰਮਤ ਹੁੰਦੀ ਸਾਹਮਣੇ ਜਾਣ ਦੀ, ਨਾਲੇ ਬਾਜਾਂ ਵਾਲੇ ਦਾ ਪ੍ਰਤਾਪ ਬੜਾ ਸੀ। ਅਤੇ ਉਹ ਵੇਲੇ ਇਹ ਮਾਤਾ ਜੀ ਕੋਲ ਆ ਕੇ ਲੋਕਿਆ ਸੀ, ਮਾਤਾ ਜੀ ਸ਼ਰਨ ਲਈ ਮੈਨੂੰ ਬਚਾ, ਮੈਂ ਖਾਧਾ ਕੁਛ ਨਹੀਂ। ਮਾਤਾ ਜੀ ਕਹਿੰਦੇ ਫਿਰ ਤੂੰ ਕਿਉਂ ਲੁਕਿਆ ਭਾਈ ਜੇ ਖਾਧਾ ਨਹੀਂ? ਅਤੇ ਮਾਤਾ ਗੁਜਰੀ ਜੀ ਕੋਲ ਆਇਆ ਸੀ, ਨਾਰੀਆਂ ਵਾਲੇ ਕੱਪੜੇ ਨੇ ਪਾ ਕੇ ਕੇਰਾਂ ਬਚ ਗਿਆ ਸੀ, ਪਤਾ ਨਹੀਂ ਲੱਗਾ ਜਦੋਂ ਅਨੰਦਪੁਰ ਸਾਹਿਬ ਵਿੱਚ ਆਇਆ। ਅਤੇ ਉਸ ਵੇਲੇ
0: ਸਖੀ ਕਸ ਵਾਂਗ ਸਮ ਔਰਤੋਂ ਕੇ ਰੱਖ ਥਾ,
1: ਫਿਰ ਮਾਤਾ ਜੀ ਇਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋਲ ਲੈ ਗਏ ਸੀ, ਅਤੇ ਉੱਥੇ ਲਿਜਾ ਕੇ ਕਿਹਾ ਵੀ ਇਸ ਤਰ੍ਹਾਂ ਲਾਲ ਜੀ ਇਹਦਾ ਹਿਸਾਬ ਵੇਖ ਲਓ। ਇਹ ਕਹਿੰਦਾ ਮੇਰੀ ਕੋਈ ਗਲਤੀ, ਮਹਾਰਾਜ ਕਹਿੰਦੇ ਫਿਰ ਕੋਈ ਨਹੀਂ ਮਾਤਾ ਜੀ। ਮਾਤਾ ਜੀ ਦੇ ਕਹਿਣ 'ਤੇ ਵੀ ਜੇ ਥੋੜ੍ਹਾ ਬਹੁਤਾ ਸੀ ਵੀ ਉਹ ਮਹਾਰਾਜ ਨੇ ਫਿਰ ਬਖਸ਼ ਦਿੱਤਾ ਸੀ। ਅਤੇ ਸਖੀਆਂ ਵਾਲੇ ਇਸਤਰੀਆਂ ਵਾਲੇ ਔਰਤਾਂ ਵਾਲੇ ਲੀੜੇ ਇਹਨੇ ਸਵਾਂਗ ਰਚਿਆ ਸੀ ਨਾ, ਪਾਏ ਸੀ ਔਰਤੋਂ ਕੇ ਰੱਖਤਾ ਥਾ, ਇਹ ਰੱਖਦਾ ਸੀ ਪਾ ਕੇ ਉਸ ਵੇਲੇ।
0: ਹੱਥ ਮੈਂ ਚੂੜੀਆਂ ਉਹ ਨੱਕ ਨਾਥ ਪੰਤ ਹੈ,
1: ਹੱਥ ਵਿੱਚ ਚੂੜੀਆਂ ਪਾਈਆਂ ਹੋਈਆਂ ਸੀ, ਨੱਕ ਵਿੱਚ ਨੱਥ ਵੀ ਪਾਈ ਸੀ ਇਹਨੇ ਉਸ ਵੇਲੇ ਬਚਨ ਦੀ ਖਾਤਰ।
0: ਮਾਤ ਜੀ ਕੇ ਕਹੇ ਸੋ ਬਖਸ਼ ਦਿਓ ਥਾ ਗੁਰੂ,
1: ਤੇ ਮਹਾਰਾਜ ਜੀ ਨੇ ਮਾਤਾ ਜੀ ਦੇ ਕਹਿਣ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਲੋ ਠੀਕ ਹੈ ਜੇ ਕੁਝ ਨਹੀਂ ਖਾਧਾ ਤੇ ਕਾਰ ਭੇਟਾ ਪੂਰੀ ਦਿੱਤੀ ਹੈ, ਜਦੋਂ ਇਹਦਾ ਹਿਸਾਬ ਕੱਢਿਆ ਸਾਰਾ ਉਹ ਠੀਕ ਨਿਕਲਿਆ, ਤੇ ਮਹਾਰਾਜ ਜੀ ਨੇ ਇਹਨੂੰ ਬਖਸ਼ ਦਿੱਤਾ ਵੀ ਆਹ ਭੇਸ ਬਣਾਉਣ ਦੀ ਲੋੜ ਨਹੀਂ, ਇਹ ਨੱਤਾਂ ਨੁੱਥਾਂ ਜੀਆਂ ਲਾਹ ਦੇ ਤੋ ਇਹ ਨਹੀਂ ਠੀਕ ਆ।
0: ਜਾਂਤੇ ਤਾਂ ਕੇ ਸਾਧ ਬਖਸ਼ਿਸ਼ ਕੇ ਕਹਤ ਹੈ,
1: ਉਹਦੇ ਜਿਹੜੇ ਅੱਗੇ ਸਾਹ ਚੱਲੇ ਉਹਨਾਂ ਨੇ ਲਿਬਾਸ ਉਹੀ ਰੱਖਿਆ, ਸਾਧ ਸੰਗਤ ਜੀ ਔਰਤਾਂ ਵਾਲਾ ਭੇਜਿਆ ਬਣਾ ਕੇ ਚੂੜੀਆਂ ਪਾ ਕੇ ਰੱਖਦੇ ਸੀ, ਇਹਦੇ ਜਿਹੜੀ ਬਖਸ਼ਿਸ਼ ਵਾਲੇ ਸਾਧੂ ਸੀ ਉਹ ਕਹਿੰਦੇ ਸੋ ਬਖਤ ਮੱਲੀਏ ਸਾਧ ਖਵਾਉਣ ਲੱਗ ਪਏ।
0: ਅਬਲ ਮਹੰਤ ਹੋ ਤੋ ਤਿੰਨ ਕੇ ਜੋ ਗੱਦੀ ਪਰ,
1: ਹੁਣ ਕਹਿੰਦੇ ਮੇਰੇ ਵੇਲੇ ਜੋ ਮਹੰਤ ਨਾ ਇਹਨਾਂ ਦੇ ਬਖਤ ਮੱਲੀਆਂ ਦੇ ਗੱਦੀ ਦੇ ਉੱਪਰ ਸੁਭਾਏ ਮਾਨ,
0: ਪਹਿਰਤ ਹੱਥਨ ਮੈਂ ਚੂੜੀਆਂ ਵਿਖਿਆਤ ਹੈ।
1: ਉਹ ਹੱਥਾਂ ਦੇ ਵਿੱਚ ਉਸੇ ਤਰ੍ਹਾਂ ਹੀ ਚੂੜੀਆਂ ਪਾਉਂਦੇ ਨੇ ਪ੍ਰਗਟੀ, ਵੀ ਅਸੀਂ ਬਚ ਗਏ ਸੀ ਉਦੋਂ, ਅਤੇ ਉਹਨਾਂ ਨੇ ਇਹ ਹੀ ਸਮਝ ਲਿਆ ਵੀ ਇਹ ਬਖਸ਼ਿਸ਼ ਹੀ ਹੋ ਗਈ। ਇਹਾਂ ਦਾ ਸੁਭਾਅ ਹੁੰਦਾ ਨਾ ਵੀ ਜਿਹੜੀ ਕੋਈ ਗੱਲ ਇੱਕ ਨੇ ਸੋਟਾ ਫੜ ਲਿਆ ਅਤੇ ਸੰਤ ਜੀ ਡੰਡੇ ਵਾਲੇ ਆ ਗਏ ਜੀ, ਗਾਂਹ ਵਾਲੇ ਸਲੋਤਰ ਫੜ ਲੈਂਦੇ ਨੇ ਲੋਕਾਂ 'ਤੇ, ਸ਼ਾਇਦ ਇਸ ਗੱਲ ਦਾ ਪ੍ਰਭਾਵ ਜ਼ਿਆਦਾ ਪਵੇਗਾ। ਤੋ ਇਹਨਾਂ ਨੇ ਉਹ ਕੱਪੜੇ ਪਾਉਣ ਲੱਗ ਗਏ, ਚੂੜੀਆਂ ਵੀ ਪਾਉਣ ਲੱਗ ਗਏ।
0: ਅਜੀਤ ਮੱਲ ਕੇ ਪੰਜਵਾਂ ਔਰ ਦੱਖਣੀ ਰਾਏ ਕੇ ਛੇਵਾਂ,
1: ਤੇ ਪੰਜਵੇਂ ਜੀਤ ਮੱਲੀਏ ਹੋਏ ਨੇ ਬਖਸ਼ਿਸ਼, ਤੇ ਛੇਵੇਂ ਜਿਹੜੇ ਦੱਖਣੀਏ ਕਹਿੰਦੇ ਬਖਸ਼ਿਸ਼ ਹੋਈ ਹੈ।
0: ਔਰ ਇੱਕ ਜੀਤ ਮੱਲ ਥੰਮ ਸੰਦ ਅਤ ਭਲ,
1: ਔਰ ਇੱਕ ਹੋਰ ਕਹਿੰਦੇ ਜੀਤ ਮੱਲ, ਜੀਤ ਮੱਲੀਏ ਕਿੱਥੋਂ ਚੱਲੇ ਉਦਾਸੀ, ਇੱਕ ਬਹੁਤ ਭਲਾ ਚੰਗੇ ਸੁਭਾਅ ਦਾ ਇਮਾਨਦਾਰ ਜੀਤ ਮੱਲ ਸੀ ਜੋ ਮਸੰਦ
0: ਬਖਸ਼ ਤਿਓ ਥਾਂ ਗੁਰਵਾਹਿ ਭੀ ਪਛਾਣੀਏ,
1: ਇਹਨੂੰ ਵੀ ਸੱਚੇ ਪਾਤਸ਼ਾਹ ਜੀ ਨੇ ਬਖਸ਼ ਦਿੱਤਾ ਸੀ। ਇਹ ਤੋਂ ਇਹ ਪਤਾ ਲੱਗਦਾ ਭਾਈ ਫੇਰੂ, ਭਾਈ ਬਖਤ ਮੱਲ, ਭਾਈ ਜੀਤ ਮੱਲ, ਇਹ ਸਾਰੇ ਜਿਹੜੇ ਸੀ ਵੀ ਮਸੰਦ ਸਾਰੇ ਵੀ ਨਹੀਂ ਕਦੇ ਨਾਸ ਹੁੰਦਾ, ਚੰਗੇ ਵੀ ਸੀ, ਚੜ੍ਹਦੀ ਕਲਾ ਵਾਲੇ ਸਾਰੇ ਨਹੀਂ ਸਾੜੇ, ਇਹਦਾ ਮਤਲਬ ਸੱਚੇ ਪਾਤਸ਼ਾਹ ਜੀ ਨੇ। ਇਹ ਵੀ ਕਹਿੰਦੇ ਬਖਸ਼ ਦਿਓ ਥਾ ਗੁਰਵਾਹੇ ਭੀ ਪਛਾਣੀਏ, ਇਹਨੂੰ ਭਾਈ ਜੀਤ ਮੱਲ ਮਸੰਦ ਨੂੰ ਵੀ ਬਖਸ਼ ਦਿੱਤਾ ਸੀ, ਅਤੇ ਪਛਾਣ ਲੈਣਾ ਕਰੋ ਸਾਧ ਸੰਗਤ ਜੀ।
0: ਸਾਧ ਬਖਸ਼ਿਸ਼ ਕੇਰੇ ਤਾਂ ਕਿ ਭੀ ਕਹਾਵਤੇ ਹੈ,
1: ਉਹਦੇ ਜਿਹੜੇ ਸਾਧੂ ਨੇ ਅੱਗੇ ਗੱਦੀ ਤੋਂ ਗੱਦੀ, ਉਹ ਵੀ ਬਖਸ਼ਿਸ਼ਾਂ ਵਾਲੇ, ਵੀ ਸਾਡੇ 'ਤੇ ਬਖਸ਼ਿਸ਼ ਗੁਰੂ ਗੋਬਿੰਦ ਸਿੰਘ ਨੇ ਕੀਤੀ ਹੈ ਬਈ, ਅਸੀਂ ਕਿਹੜਾ ਕਿਸੇ ਤੋਂ ਘੱਟ ਹਾਂ, ਉਹ ਵੀ ਬਖਸ਼ੀਏ ਖਵਾਉਂਦੇ ਨੇ।
0: ਫਤਿਹਪੁਰ ਮਾਹੇ ਗੱਦੀ ਤਿੰਨ ਕੀ ਹੈ ਮਾਨੀਏ,
1: ਅਤੇ ਫਤਿਹਪੁਰ ਦੇ ਵਿੱਚ ਇਹਨਾਂ ਦੀ ਗੱਦੀ ਬੜੀ ਪ੍ਰਸਿੱਧ ਆ, ਵੱਡਾ ਸਥਾਨ ਡੇਰਾ ਮੁੱਖ ਜਿਹੜਾ ਉੱਥੇ ਹੈ, ਮੰਨਣਾ ਕਰੋ।
0: ਔਰ ਰਾਏ ਦੱਖਣੀ ਜੋ ਸੋਢੀ ਪ੍ਰਸਿੱਧ ਪਇਓ,
1: ਹੋਰ ਵੀ ਇਸ ਤੋਂ ਬਾਅਦ ਦੱਖਣੀਏ ਅਤੇ ਸੋਢੀ ਜੋ ਪ੍ਰਸਿੱਧ ਹੋਏ ਨੇ, ਜਾਣੇ ਗਏ ਨੇ,
0: ਤਾਂ ਕਿ ਬਖਸ਼ਿਸ਼ ਕੇ ਜੋ ਸਾਧ ਹੈ ਮਹਾਨੀਏ,
1: ਉਹਨਾਂ ਦੀ ਬਖਸ਼ਿਸ਼ ਉਹਨਾਂ 'ਤੇ ਜੋ ਹੋਈ ਸੀ, ਅੱਗੇ ਸੌ ਪੀੜ੍ਹੀ ਦਰ ਪੀੜ੍ਹੀ ਜਿਹੜੇ ਬੜੇ ਸਾਧੂ ਹੋਏ ਹਨ।
0: ਨਗਰ ਘਰਾਂ 'ਚ ਔਰ ਢਿੱਲਮਾ ਵਗੈਰੇ ਮਾਹੇ,
1: ਨਗਰ ਘਰਾਂ 'ਚੋਂ ਅਤੇ ਇਸ ਤਰੀਕੇ ਨਾਲ ਇਹ ਲੁਧਿਆਣੇ ਜ਼ਿਲ੍ਹੇ 'ਚ ਸ਼ਾਇਦ, ਅਤੇ ਢਿੱਲਮਾ ਜਿਹੜਾ ਸਾਡੇ ਕੋਟਕਪੂਰੇ ਦੇ ਕੋਲ ਆ, ਅਤੇ ਉੱਥੇ ਵੀ ਸਥਾਨ ਆ ਢਿੱਲਮਾ ਵਗੈਰੇ ਮਾਹੇ, ਢਿੱਲਮਾ ਆਦਿਕ ਨਗਰਾਂ ਵਿੱਚ ਮਾਲਵੇ 'ਚ
0: ਡੇਰੇ ਇੰਨੇ ਕਿਹੜੇ ਹੈ ਵਧੇਰੇ ਜਗ ਜਾਣੀਏ,
1: ਇਹਨਾਂ ਦੇ ਡੇਰੇ ਮਾਲਵੇ ਵਿੱਚ ਪੰਜਾਬ ਵਿੱਚ ਬਹੁਤ ਭਾਈ ਉਦਾਸੀ ਸਾਧੂਆਂ ਦੇ ਬਣੇ ਨੇ, ਅਤੇ ਇਹਨਾਂ ਨੇ ਜੋ ਪ੍ਰਚਾਰ ਕੀਤਾ ਹੈ

0: ਤੇ ਅੱਗੇ ਮੀਆਂ ਸਾਹਿਬ ਕੇ ਸੱਤਵੀਂ ਬਖਸ਼ਿਸ਼ ਭਾਈ ਮੀਆਂ ਸਾਹਿਬ ਦੀ, ਔਰ ਇੱਕ ਹੋਰ ਸੇਵਕ ਸੀ ਭਾਈ ਰਾਮ ਦੇਵਾ ਜੀ ਗੁਰਾਂ ਦਾ ਮਾਸ਼ਕੀ ਸਿੱਖ ਸੀ ਜੋ
1: ਘੋੜੇ ਔਰ ਸਿੱਖਨ ਕੋ ਪਾਣੀ ਥਾ ਪਿਲਾਵਤੈ।
0: ਮਾਸ਼ਕੀ ਤੋਂ ਭਾਵ ਮਸ਼ਕ ਲੈ ਕੇ ਜਿਹੜਾ ਪਾਣੀ ਢੋਂਦਾ ਸੀ ਲੰਗਰਾਂ ਵਿੱਚ, ਛਿੜਕਾ ਕਰਨਾ ਘੋੜਿਆਂ ਨੂੰ ਪਿਆਉਣਾ, ਖੂਹ ਤੋਂ ਮਸ਼ਕ ਭਰ ਲੈਣੀ। ਸੋ ਇਸ ਤਰੀਕੇ ਨਾਲ ਘੋੜਿਆਂ ਨੂੰ ਪਾਣੀ ਪਿਆਉਣਾ, ਲੰਗਰ ਵਿੱਚ ਪਾਣੀ ਦੀ ਕੋਈ ਥੋੜ ਨਾ ਰਹਿਣ ਦੇਣੀ, ਘੜੇ ਭਰ ਭਰ ਰੱਖਣੇ, ਅਤੇ ਛਿੜਕਾ ਕਰਨਾ। ਕੱਚੇ ਰਾਹ ਡੇਰੇ ਹੁੰਦੇ ਸੀ ਗੁਰੂ ਕਾ ਸਥਾਨ ਵੀ, ਧੂੜ ਨਾ ਉੱਡੇ, ਸੰਗਤ ਆਉਂਦੀ ਸੀ, ਉਸ ਕਰਕੇ ਚੱਲ ਕੇ ਅਤੇ ਪਾਣੀ ਦਾ ਛਿੜਕਾ ਕਰਨਾ, ਜਿੰਨੀ ਵੀ ਪਾਣੀ ਦੀ ਲੋੜ ਸੀ। ਮਤਲਬ ਇਹ ਸਿੱਖ ਮਸ਼ਕ ਨਾਲ ਸੇਵਾ ਕਰਦਾ ਸੀ ਅਤੇ ਮਾਸ਼ਕੀ ਸਿੱਖ ਜਾਣਿਆ ਗਿਆ। ਨਾਮ ਸੀ ਪਹਿਲਾਂ ਰਾਮ ਦੇਵ, ਇਹ ਜਿਹੜਾ ਗੁਰਸਿੱਖ ਸੀ।
1: ਰਹਿਣ ਦਿਨ ਨਾ ਤਨ ਲਾਇਕ ਪ੍ਰੇਮ ਜੁੱਤ,
0: ਇਹ ਪਾਣੀ ਪਿਲਾਉਂਦਾ ਸੀ ਸੰਗਤ, ਜਿੰਨਾ ਛਕਣ ਵਾਲਾ ਪਾਣੀ ਉਹ ਵੀ। ਰਹਿਣ ਦਿਨ ਤਨ ਮਨ ਲਾਏ ਸੇਵਾ, ਤਨ ਮਨ ਲਾ ਕੇ ਸੇਵਾ ਕਰਦਾ, ਦਿਨ ਹੋਵੇ ਰਾਤ ਹੋਵੇ ਅਣਥੱਕ ਸੇਵਾ ਕਰਦਾ ਸੀ।
1: ਚਿਰਮਕਾਲ ਸੇਵ ਰਹੋ ਕਰਤ ਜਥਾਵਤ,
0: ਤੇ ਬਹੁਤ ਲੰਬੇ ਸਮੇਂ ਤੱਕ ਗੁਰੂ ਘਰ ਵਿੱਚ ਜਥਾ ਯੋਗ ਪਾਣੀ ਢੋਣ ਦੀ ਸੇਵਾ ਹੀ ਕਰਦਾ ਰਿਹਾ।
1: ਸ੍ਰੀ ਗੁਰੂ ਨਾਮ ਅੱਗੇ ਇੱਕ ਦਿਨ ਮਾਲਵ ਮੈਂ,
0: ਇੱਕ ਦਿਨ ਸ੍ਰੀ ਗੁਰੂ ਨਾਮੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੱਗੇ ਭਾਵ ਸਾਹਮਣੇ ਗੁਰੂ ਘਰ ਵਿੱਚ
1: ਕਰਿਓ ਛਿੜਕਾਵ ਤਿੰਨ ਅਧਿਕ ਸੁਹਾਵਤ।
0: ਗਰਮੀ ਦੀ ਰੁੱਤ ਸੀ ਜੇਠ ਹਾੜ ਦੇ ਦਿਨ, ਤੇ ਇਹਨੇ ਬਹੁਤ ਪਾਣੀ ਧੂੜ ਨਾ ਉੱਡੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਹੁਣ ਆ ਕੇ ਤੇ ਆਸਣ ਲਾਉਣਾ ਵਾ ਖੁੱਲੇ ਥਾਂ ਬਾਹਰ ਦਰਖਤਾਂ ਹੇਠ। ਇਹਨੇ ਬਹੁਤ ਜ਼ਿਆਦਾ ਪਾਣੀ ਦਾ ਛਿੜਕਾ ਕੀਤਾ, ਅਣਥੱਕ ਸੇਵਾ ਕੀਤੀ।
1: ਵੇਖ ਗੁਰ ਕਹਿਓ ਤੈ ਤੋ ਮੇਹ ਵਰਸਾਇ ਦਿਓ,
0: ਵੇਖ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਭਾਈ ਰਾਮ ਦੇਵ ਸਿੱਖਾ ਤੂੰ ਤਾਂ ਮੀਂਹ ਪਵਾ ਦਿੱਤਾ, ਤੂੰ ਤਾਂ ਮੀਂਹ ਵਰਸਾ ਦਿੱਤਾ ਹੈ,
1: ਤੂੰ ਤਾਂ ਮਾਨੋ ਮੀਂਹ ਹੈ ਹਮਾਰੇ ਮਨ ਭਾਵਤ,
0: ਸਾਡੇ ਮਨ ਨੂੰ ਪਾਉਂਦਾ ਵਾ ਸਿੱਖਾ ਤੇਰੀ ਸੇਵਾ ਪ੍ਰਵਾਨ। ਤੂੰ ਹੁਣ ਰਾਮਦੇਵ ਨਹੀਂ ਰਿਹਾ, ਤੂੰ ਤਾਂ ਮੀਆਂ ਸਿੱਖ ਬਣ ਗਿਆ ਵਾ, ਮੀਂਹ ਸਾਹਿਬ ਆ।
1: ਤਬ ਹੀ ਤਾਂ ਮੀਆਂ ਨਾਮ ਸੋ ਪ੍ਰਸਿੱਧ ਤਾਂ ਕਿ ਫਿਰ,
0: ਤਦੋਂ ਤੋਂ ਇਹਦਾ ਨਾਮ ਜਿਹੜਾ ਸੀ ਰਾਮਦੇਵ ਨਹੀਂ ਕੋਈ ਲੈਂਦਾ ਸੀ, ਮੀਆਂ ਹੀ ਪ੍ਰਸਿੱਧ ਹੋ ਗਿਆ ਸੰਗਤ ਵਿੱਚ, ਸਾਰੇ ਭਾਈ ਮੀਆਂ ਭਾਈ ਮੀਹਾਂ ਕਹਿਣ ਲੱਗ ਪਏ।
1: ਫਿਰ ਗੁਰ ਨਾਮ ਜਬ ਕਹੇ ਤਮ ਤਾਨ ਹੈ,
0: ਜਦੋਂ ਫਿਰ ਇੱਕ ਵਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਤਮਧਾਨ ਸਾਹਿਬ ਜ਼ਿਲ੍ਹੇ ਪਟਿਆਲੇ ਵਿੱਚ, ਪਹਿਲਾਂ ਸੁਨਾਮ ਦੀ ਤਹਿਸੀਲ ਵਿੱਚ ਇਹ ਨਗਰ ਸੀ,
1: ਇੱਕ ਸੇਵ ਮੀਂਹ ਕੇ ਅਦਕ ਪ੍ਰਸੰਨ ਭਏ,
0: ਇਹਦੀ ਸੇਵਾ ਵੇਖ ਕੇ ਭਾਈ ਮੀਆਂ ਦੀ ਬਹੁਤ ਜ਼ਿਆਦਾ ਖੁਸ਼ ਹੋਏ। ਫਿਰ ਸਤਿਗੁਰੂ ਗਰੀਬ ਨਿਵਾਸ ਜੀ
1: ਸੇਲੀ ਟੋਪੀ ਚੋਲਨ ਬਖਸ਼ਿਓ ਮਹਾਨ ਹੈ,
0: ਮਹਾਰਾਜ ਜੀ ਨੇ ਇਹਨੂੰ ਵੀ ਪ੍ਰਚਾਰਕ ਥਾਪ ਦਿੱਤਾ, ਮਸੰਦ ਬਣਾ ਦਿੱਤਾ, ਅਤੇ ਸੇਲੀ ਟੋਪੀ ਉਦਾਸੀਆਂ ਵਾਲੀ ਨਿਸ਼ਾਨੀ ਚੋਲਾ, ਇੱਕ ਮਜੀਠੀ ਚੋਲਾ ਮਹਾਰਾਜ ਜੀ ਨੇ ਬਖਸ਼ੀ। ਕਈਆਂ ਨੇ ਇਹ ਲਿਖਿਆ ਹੈ ਕਿ ਇੱਕ ਬੈਲ ਅਤੇ ਇੱਕ ਚੋਲਾ, ਅਤੇ ਮਹਾਰਾਜ ਜੀ ਨੇ ਇੱਕ ਇਹਨੂੰ ਨਗਾਰਾ ਦਿੱਤਾ ਵੀ ਜਾ ਪ੍ਰਚਾਰ ਕਰ, ਤੇ ਲੰਗਰ ਚਲਾਉਣ ਦੀ ਆਗਿਆ ਕੀਤੀ ਹੈ।
1: ਮਹਾਰਾਜ
0: ਜੀ ਨੇ ਇਹਨੂੰ ਬਖਸ਼ਿਓ ਮਾਨ ਹੈ, ਲੋਹ ਤੈ ਨਗਾਰਾ ਦੇ ਕੇ ਕਹਿਓ ਗੁਰ ਜਾਹੋ ਆ, ਤੇ ਇੱਕ ਲੋਹ ਵੱਡੀ ਤਵੀ ਦਿੱਤੀ ਇਹਨੂੰ ਮਹਾਰਾਜ ਜੀ ਨੇ, ਇੱਕ ਨਗਾਰਾ ਦਿੱਤਾ, ਇੱਕ ਬੈਲ ਸੱਚੇ ਪਾਤਸ਼ਾਹ ਜੀ ਨੇ ਦੇ ਕੇ ਕਿਹਾ ਜਾਓ ਹੁਣ ਭਾਈ ਮੀਆਂ ਸਾਹਿਬ ਜੀ
1: ਖਾਤਾ ਉਹ ਖੁੱਲ੍ਹਾ ਤਾਂ ਫਿਰ ਜਾਤਾ ਸੁਮਜਹਾਨ ਹੈ,
0: ਤੇ ਇਉਂ ਇਹਨੇ ਆਪਣਾ ਗੁਰੂ ਘਰ ਵਿੱਚ ਸੇਵਾ ਕਰਕੇ ਗੁਰੂ ਸਾਹਿਬ ਨੂੰ ਪ੍ਰਸੰਨ ਕਰਕੇ ਗੁਰੂ ਦੀ ਬਖਸ਼ਿਸ਼ ਵਿੱਚ ਆਪਣਾ ਵੀ ਖਾਤਾ ਖੁਲਾ ਲਿਆ, ਖਾਤਾ ਉਹ ਖੁਲਾਤਾ, ਇਉਂ ਖਾਤਾ ਖੁਲਾ ਲਿਆ। ਫਿਰ ਇਹਨੇ ਜਾਤਾ ਸੋ ਜਹਾਨ ਹੈ ਉਹ ਭਾਈ ਮੀਆਂ ਸਾਹਿਬ ਜਿਹਨੂੰ ਪਹਿਲਾਂ ਕੋਈ ਨਹੀਂ ਨਾ ਜਾਣਦਾ ਸੀ, ਅਤੇ ਸਾਰੇ ਦੇਸ਼ ਵਿੱਚ ਜਾਣਿਆ ਗਿਆ, ਸਾਰੀ ਦੁਨੀਆਂ ਵਿੱਚ ਜਾਣਿਆ ਗਿਆ, ਅੱਜ ਆਪਾਂ ਵੀ ਅੱਜ ਉਹਦੀ ਕਥਾ ਕਰ ਰਹੇ ਹਾਂ।
1: ਪਾਏ ਗੁਰ ਬਖਸ਼ਿਸ਼ ਗੁਰੂ ਕੀ ਸੋ ਭਇਓ ਸਾਧ,
0: ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਖਸ਼ਿਸ਼ ਪਾ ਕੇ ਇਹ ਵੀ ਮਹਾਨ ਸਿੱਧ ਸਾਧੂ ਪੁਰਸ਼ ਹੋ ਗਿਆ।
1: ਸਾਧ ਕੈ ਜਮਾਤ ਲਾਗਿਓ ਫਿਰਤੇ ਫਿਰਨੇ ਸੁਜਾਨ ਹੈ,
0: ਆਪਣੀ ਜਮਾਤ ਬੰਨ ਕੇ ਹੋਰ ਵੀ ਗੁਰਸਿੱਖਾਂ ਨੂੰ ਨਾਲ ਲੈ ਕੇ ਮੰਡਲੀ ਬਣਾ ਕੇ ਸਾਰੇ ਪੰਜਾਬ ਵਿੱਚ ਫਿਰਨ ਘੁੰਮਣ ਲੱਗ ਪਿਆ ਹੈ। ਸਿੱਖੀ ਦਾ ਪ੍ਰਚਾਰ ਬੈਲ 'ਤੇ ਚੜ੍ਹ ਕੇ, ਨਗਾਰਾ ਵਜਾ ਕੇ, ਅਤੇ ਤਵੀ ਦਿੱਤੀ ਸੀ ਭਾਵ ਜਿੱਥੇ ਵੀ ਜਾਣਾ ਲੰਗਰ ਚਲਾਉਣਾ ਵਾ। ਉਹ ਲੋਤ ਪਾਈ ਇਹਨੇ ਲੰਗਰ ਚਲਾਇਆ ਅਤੇ ਸਿੱਖੀ ਦਾ ਪ੍ਰਚਾਰ ਕੀਤਾ। ਅੱਗੇ ਦਸਮ ਪਾਤਸ਼ਾਹ ਹੋਰ ਜਿਵੇਂ ਇਹ 'ਤੇ ਬਖਸ਼ਿਸ਼ ਕਰਨਗੇ, ਤੋ ਉਹ ਆਪਾਂ ਪ੍ਰਸੰਗ ਕੱਲ੍ਹ ਨੂੰ ਸਰਵਣ ਕਰਾਂਗੇ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਣੀ ਜੀ।
1: ਪਾਏ ਕਰ ਬਖਸ਼ ਗੁਰੂ ਕੀ ਸੋ ਭਇਓ ਸਾਧ, ਬੰਦ ਕੈ ਜਮਾਤ ਲਾਗਿਓ ਫਿਰਨੇ ਸੋ ਜਨ ਹੈ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਦਾਂ ਹੀਆਂ, ਰਾਗ ਰਤਨ ਪਰਵਾਰ ਪਰੀਆ, ਸ਼ਬਦ ਗਾਵਣੇ ਆਈਆ, ਸਭੋ ਤਾਂ ਗਾਵਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਤੂੰ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸੁਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿ ਮਨ ਹੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ, ਕਲਾ ਜਿੱਤ ਕਰਤ ਹਰੀ ਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਆ ਤਿਤ ਘਰ ਅਨਹਦ ਵਾਜੇ।

ਮਾਤਰੇ ਸੁਣੀ ਸੱਚੀ ਬਾਣੀ ਸੰਤ ਸਾ ਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ

ਕਿਰਤ ਫਿਰਤ ਪ੍ਰਭਾਇਆ ਪਰਿਆ ਪਉ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਹੋਵੇ ਸਿਫਤ ਖਸਮ ਦੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀ। ਸੋਰਠ ਮਹਲਾ ਪੰਜਵਾਂ, ਗੁਰ ਕਾ ਸਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਜਾਏ ਕਿਰਪਾ ਜੀ। ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ। ਪੂਰਨ ਪੁਰਖ ਵਿਦਾਤਾ ਰਹਾਉ, ਨਾਨਕ ਪ੍ਰਭ ਅਵਿਨਾਸੀ। ਆਖੀ ਸੇਵਨ ਬਿਰਤੀ ਜਾਸੀ, ਅਨੰਦ ਕਰਹਾ ਤੇਰੇ ਦਾਸਾ। ਜਪ ਪੂਰਨ ਹੋਈ ਆਸਾ, ਬਿਲਾਵਲ ਮਹਲਾ ਪੰਜਵਾ। ਤਾਤੀ ਵਾਉ ਨਾ ਲੱਗਈ, ਪਾਰ ਬ੍ਰਹਮ ਸਰਣਾਈ। ਚੌਗਿਰਦ ਹਮਾਰਾ ਰਾਮ ਕਾਰ, ਲੱਗੈ ਨਾ ਪਹਾਈ। ਸਤਿਗੁਰ ਪੂਰਾ ਭੇਟਿਆ, ਜਨਮੰਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ। ਰਹਾਉ ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ। ਕਹੋ ਨਾਨਕ ਕਿਰਪਾ ਪਹੀ, ਪ੍ਰਭ ਪਏ ਸਹਾਈ। ਸਲੋਕ ਜਹਿ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਨਾ ਹੋਣਾ ਤੂੰ ਇਹ ਛੁੱਟ ਹੈ, ਨਿਕਟ ਨਾ ਜਾਈ ਉਹ ਦੂਤ। ਸਲੋਕ ਮਹਲਾ ਪੰਜਵਾਂ। ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਤੀ, ਮਹਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਘਰ ਕੀਰਤਾਖੀ ਐ, ਕਰਦੇ ਕਾ ਹੋਏ ਵਿਚਾਰੋ। ਤਿਕ ਤਰਗਾਵ ਹੋ ਸੋਹਿਲਾ, ਸਿਵਰੇ ਹੋ ਸਿਰਜਣ ਹਾਰੋ। ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ। ਹੋ ਵਾਰੀ ਜਿਤ ਸੋਹਿਲਾ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੰਭਾਲੀਆਂ, ਦੇਖਾ ਗਾ ਦੇਵਨ ਹਾਰ। ਤੇਰੇ ਦਾਨ ਕੀਮਤ ਨਾ ਪਵੈ, ਤਿਸ ਦਾਤੇ ਕਮਨ ਸੁਮਾਰ। ਸੰਬਤ ਸਾਹ ਲਿਖਿਆ, ਮਿਲ ਕਰ ਪਾਵਹੋ ਤੇਲ। ਦੇਹੋ ਸੱਜਣ ਅਸੀਂ ਸੜੀਆ, ਜੋ ਹੋਵੈ ਸਾਹਿਬ ਸਿਉਮੇਲ। ਕਰ ਕਰੇ ਹੋ ਪਹੁੰਚਾ, ਸੱਦੜੇ ਨਿਤ ਪਵਨ। ਸੱਜਣ ਹਾਰਾ ਸਿਮਰੀ ਐ, ਨਾਨਕ ਸੇ ਦੇਹ ਆਵਨ। ਰਾਗ ਆਸਾ ਮਹਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਘਰ ਘਰ ਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ। ਰਹਾਉ ਵਿਸੋਏ ਚਸਿਆ, ਘੜੀਆਂ ਪਹਿਰਾ, ਸੱਤੀ ਵਾਰੀ ਮਾਹੋ ਹੋਆ। ਪੂਰਜੇ ਕੋ ਰੁੱਤ ਅਨੇਕ, ਨਾਨਕ ਕਰਤੇ ਹੇ ਕੇਤੇ ਵੇਸ। ਰਾਗਨਾਸੀ ਮਹਲਾ ਪਹਿਲਾ, ਗਗਨ ਮੈਂ ਥਾਲ, ਰਵ ਚੰਦ ਦੀਪਕ ਬਣੇ। ਤਾਰਿਕਾ ਮੰਦਰ ਜਨਕ ਮੋਤੀ, ਧੂਪ ਮਾਲੇ ਆਨ ਲੋ ਪਵਨ ਚਵਰੋ ਕਰੇ। ਸਗਲ ਬਣ ਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ। ਤੇਰੀ ਆਰਤੀ ਅਨਹਤਾ, ਸ਼ਬਦ ਵਾ ਜਨ ਪੇਰੀ। ਰਹਾਉ ਸਹਿਸ ਤਵ ਨੈਨ, ਨਨ ਨੈਨ ਹੈ ਤੋਹੇ ਕਉ। ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਾਨੇਕ ਪਦ। ਗੰਧ ਬਿਨ ਸਹਿਸ ਤਵ ਗੰਧੇ ਵਿਚਲਤ ਮੋਹ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਅੰਦਿਨ ਮੋਹਿਆ ਹੀ ਪਿਆਸਾ। ਕਿਰਪਾ ਜਲ ਦੇਹੇ ਨਾਨਕ, ਸਾਰਿੰਗ ਕਉ ਹੋਏ ਜਾ ਤੇ ਤੇਰਾ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਲਿਵ ਮੰਡਲ ਮੰਡਾ ਹੇ। ਕਰ ਸਾਧੂ ਅੰਜਲੀ ਪੁੰਨ ਵੱਡਾ ਹੇ, ਕਰ ਡੰਡਾਉਤਾ ਪੁੰਨ ਵੱਡਾ ਹੇ। ਰਹਾਉ ਸਾਕਤ ਹਰ ਰਸ ਸਾਧ ਨ ਜਾਣਿਆ, ਤਿਨ ਅੰਤਰ ਹਉਂ ਮੈਂ ਕੰਡਾ ਹੇ। ਜੋ ਜੋ ਚਲ ਹੈ ਚੁੱਭੈ ਦੁੱਖ ਪਾਵ ਹੈ, ਜਮਕਾਲ ਸਹ ਹੈ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੇ। ਅਵਿਨਾਸ਼ੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੇ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰਨਾਮੇ ਹੀ ਸੁਖ ਮੰਡਾ ਹੇ। ਰਾਗ ਗੌੜੀ ਪੂਰਬੀ ਮਹਲਾ ਪੰਜਵਾਂ, ਕਰੋ ਬੇਨੰਤੀ ਸੁਣੋ।
ਹੋ ਮਿਰਮੀਤਾ, ਸੰਤ ਟਹਿਲ ਕੀ ਬੇਲਾ, ਇਹ ਖਾਤ ਚਲਹੋ ਹਰ ਲਾਹਾ ਕੈ ਬਸਨ ਸੁਹੇਲਾ। ਔਧ ਘਟ ਦਿਨ ਸੁਰੈਣਾ ਰੇ, ਮਨ ਗੁਰਮਿਲ ਕਾਜ ਸੁਵਾਰੇ ਰਹਾਉ। ਇਹੋ ਸੰਸਾਰ ਬੇਕਾਰ ਸੰਸੇ ਮਹਿ, ਤਰਿਓ ਬ੍ਰਹਮ ਗਿਆਨੀ, ਜਿਸ ਹੈ ਜੁਗਾਏ ਪੀਆ ਵੈ ਹੋ ਰਸ, ਅਕਥ ਕਥਾ ਤਿਨ ਜਾਨੀ। ਜਾ ਕਉ ਆਏ ਸੋਈ ਬਿਹਜ ਹੋ, ਹਰ ਗੁਰ ਤੇ ਮਨ ਹੈ ਬਸੇਰਾ, ਨਿਜ ਘਰ ਮਹਿਲ ਪਾਵ ਹੋ ਸੁਖ ਸਹਿਜੇ।

ਸਤਨਾਮ ਸ੍ਰੀ ਵਾਹਿਗੁਰੂ ਜੀ ਦਰਸ਼ਨ।

Yeah, I see what you're doing. So, what kind of books?

from

ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਾ ਜੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਿ ਲਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਪੂੜਾ ਤੁੱਟੈ ਪਾਲ ਹੁਕਮ ਰਜਾਈ ਚਰਣਾ ਨਾਲ ਲਿਖਿਆ ਨਾਲ ਹੁਕਮੀ ਹੋਵਣੇ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵੜਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸਫਾਈਐ ਨਾ ਹੁਕਮ ਬਖਸੀਸ ਹੈ ਇੱਕ ਹੁਕਮ ਇਸ ਦਾ ਪਵਾਈਐ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝਿਆ ਤਾਂ ਹੋਵੇ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣ ਨਿਸਾਣ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੋ ਵਿਚਾਰ ਗਾਵੇ ਕੋ ਸਾਚ ਕਰੀ ਤਨਖੇ ਹੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵਿਖੈ ਹਾਦਰਾ ਹਦੂਰ ਕਥ ਨਾ ਕਥੀ ਨਾ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੀ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖਸਾਵੇ ਪ੍ਰਵਾਹ ਸਾਚਾ ਸਾਹ ਸਾਚ ਨਾਇ ਭਾਖੇ ਆ ਪਾਹੁ ਪਾਰ ਆਖਾ ਹੈ ਮੰਗਾ ਹੈ ਦੇਹ ਦੇਹ ਦਾਤ ਕਰੀ ਦਾਤਾਰ ਫਿਰ ਕੇ ਅੱਗੇ ਆਖੀ ਹੈ ਜਿਸ ਦਿਸਾ ਦਰਬਾਰ ਬਾਹ ਕੇ ਬੋਲਣ ਬੋਲੀ ਹੈ ਜਿਸ ਸੁਤਰੇ ਪਿਆਰ ਅੰਮ੍ਰਿਤ ਵੇਲਾ ਸਤ ਨਾ ਵਡਿਆਈ ਵਿਚਾਰ ਕਰਨੀ ਆਵੇ ਕੱਪੜਾ ਨਦਰੀ ਮੁਖ ਦੁਆਰ ਨਾਨਕੀ ਵਹਿ ਜਾਣੀਏ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੇ ਆਤਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਦਾਨ ਗਾਵੀਏ ਸੁਣੀਏ ਮਨ ਰੱਖੀਏ ਭਾਵ ਦੁੱਖ ਪਰ ਹਰ ਸੁੱਖ ਕਰ ਲੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿ ਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਇਹੋ ਜਾਣਾ ਅੱਖਾਂ ਨਾਹੀਂ ਕਹਿਣਾ ਕਥਨ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕੱਖ ਦਾਤਾ ਸੋ ਮੈਂ ਵਿਸਰਨ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਬਣ ਪਾਣੀ ਕੇ ਨਾਈ ਕਰੀ ਜੇ ਤੀਸਰ ਟਰਪਾਈ ਵੇਖਾ ਬਣ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕੱਖ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੈ ਸਭ ਕੋਈ ਚੰਗਾ ਨਾ ਉਰਖਾ ਇੱਕ ਜਸ ਕੀਰਤ ਜਗ ਲੇ ਜੇ ਤੇ ਸਨਦ ਨਾਵੀ ਤਾਂ ਬਾਤ ਨੂੰ ਪੁੱਛਿਆ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹੱਕ ਨਾ ਸੁਜਾਈ ਜੇ ਤੇ ਸਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤਵਲੇ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹਣ ਸਕਾ ਕਾਲ ਨਾਨਕ ਭਗਤਾ ਸਭ ਗਾ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਕਸਾਲਾ ਹਨੁਮੰਦ ਸੁਣਿਆ ਜੁਗ ਜੁਗ ਅਤਨ ਭੇਦ ਸੁਣਿਆ ਸਾ ਸਤ ਸਿਮਰਤ ਵੇਦ ਨਾਨਕ ਭਗਤਾ ਸਭ ਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੱਠ ਸੜ ਕਾ ਇਸ਼ਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾ ਸਭ ਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਇਸਰਾ ਗੁਣਾ ਕੀ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹੱਥ ਵੈਸ ਗਾਹ ਨਾਨਕ ਭਗਤ ਸਤਿਵ ਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹਿ ਪਿੱਛਾ ਪਛਤਾਏ ਕਾਗਤ ਕਲਮ ਨਾ ਲਿਖਣ ਹਾਰ ਮੰਨੇ ਕਾਵਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣਾ ਮਨ ਕੋਈ ਮੰਨਾ ਸੁਰਤ ਹੋਵੇ ਮਨ ਬੁੱਧ ਹੋ ਮੰਨਾ ਸਗਲ ਭਵਨ ਕੀ ਸੁਧ ਮੰਨਾ ਮੋਹ ਚੋਟਾ ਨਾ ਖਾਈ ਮੰਨਾ ਜਮਕਾ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਘੁੰਮਣ ਜਾਣਾ ਮਨ ਕੋਈ ਮੰਨੈ ਮਾਰਗ ਠਾਕਨ ਪਾਈ ਮੰਨੈ ਪਤਸੰ ਪ੍ਰਗਟ ਜਾਈ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਘੁੰਮਣ ਜਾਣਾ ਮਨ ਕੋਈ
ਮੰਨੈ ਪਾਵੈ ਮੁਖ ਦੁਆਰ, ਮੰਨੈ ਪਰਵਾਰ ਸਾਧਾਰ, ਮੰਨੈ ਤਰਾ ਤਰ ਗੁਰਸਿੱਖ, ਮੰਨੈ ਨਾਨਕ ਭਵੈ ਹੈ ਨਾ ਭੇਖੈ ਸਨਾਮ। ਨਿਰੰਜਨ ਹੋਏ ਜੀ ਕੁਮਣ ਜਾਣ ਮਨ ਕੋਈ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦੁਰਗਹਿ ਮਾਨ, ਪੰਚੇ ਸੋਹੈ ਹੈ ਦਰ ਰਾਜਾਨ, ਪੰਚਾਂ ਕਾ ਗੁਰ ਧਿਆਨ। ਜੀ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਣਾ ਨਾਹੀ ਸਮਾਰ, ਧੌਲ ਧਰਮ ਦਾਇਆ ਕਾ ਭੂਤ, ਸੰਤੋਖ ਤਾ ਪ੍ਰਕਿਆ ਜਿਨ ਸੂਤ। ਜੇ ਕੋ ਬੁੱਝਿਆ ਹੋਵੈ ਸਚਿਆਰ, ਤਬਲਾ ਉੱਪਰ ਕੀਤਾ ਭਾਰ, ਧਰਤੀ ਹੋਰ ਪ੍ਰੈ ਹੋਰ ਹੋਰ ਤਿਸਤੀ, ਭਾਰਤ ਲੈ ਕਮਜ਼ੋਰ ਜੀ ਜਾਤ ਰੰਗਾ ਕੇ, ਨਾਮ ਸਿਮਰਾਂ ਲਿਖੇ ਬੜੀ ਕਲਾਮ। ਇਹੋ ਲੇਖਾ ਲਿਖ ਜਾਣਾ ਕੋਈ, ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ, ਸਵਾਲੇ ਹਰੂਪ ਕੀਤੀ ਦਾਤ ਜਾਣਾ, ਕੌਣ ਕੋਤ ਕੀਤਾ ਪਸਾਓ, ਇੱਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ, ਕੁਦਰਤ ਕੌਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੁਸਦਾ ਸਲਾਮ ਨਿਰੰਕਾਰ। ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪਤਾਉ, ਅਸੰਖ ਗ੍ਰੰਥ ਮੁੱਖ ਵੇਦ ਪਾਠ, ਅਸੰਖ ਜੋਗ ਮਨ ਰਾਹ, ਅਸੰਖ ਭਗਤ ਗੁਣ ਗਿਆਨ ਵਿਚਾਰੂ, ਅਸੰਖ ਸਤੀ ਅਸੰਖ ਦਾਤਾਰੂ, ਅਸੰਖ ਸੂਰ ਮੋਹ ਭਕਸਾਰ, ਅਸੰਖ ਮੋਹ ਲਵਲਾਇ ਤਾਰੂ, ਕੁਦਰਤ ਕੌਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੁਸਦਾ ਸਲਾਮ ਨਿਰੰਕਾਰੂ, ਅਸੰਖ ਮੂਰਖੇ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹਿ ਜੋਰ, ਸੰਘ ਗੜਬੜ ਹੱਤਿਆ ਕਮਾਹਿ, ਸੰਘ ਪਾਪੀ ਪਾਪ ਕਰ ਜਾਹਿ, ਸੰਘ ਕੂੜਿਆਲ ਕੁੜ ਪ੍ਰਾਹਿ, ਅਸੰਖ ਮਲੇਸ਼ ਮਲ ਭਾਖਾ ਹੈ, ਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰੂ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੁਸਦਾ ਸਲਾਮ ਨਿਰੰਕਾਰੂ, ਸੰਖ ਦਾਵੂ ਅਸੰਖ ਥਾਵੂ, ਅਗਮ ਅਗਮ ਸੰਖ ਲੋ ਸੰਖ ਕਹ, ਹਸਰ ਭਾਰ ਹੋਇ ਅਖਰੀ ਨਾਮ, ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਰਸਯੋਗ ਵਿਖਾੜ, ਜਿਨ ਇਹ ਲਿਖੇ ਤੇ ਸਰਨਾਹੇ, ਜੇ ਪਰਮਾਹੇ ਤੇ ਉੱਥੇ ਪਾਹਿ, ਜੇਤਾ ਕੀਤਾ ਤੇਤਾ ਨਾ ਉਣ ਨਾਵੈ, ਨਾ ਹੀ ਕੋ ਥਾਉ, ਕੁਦਰਤ ਕੌਣ ਕਹਾ ਵਿਚਾਰੂ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੁਸਦਾ ਸਲਾਮ ਨਿਰੰਕਾਰੂ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉੱਤਰ ਸੋਖੇ, ਮੋਤ ਪਲੀਤੀ ਕੱਪੜ ਹੋਏ ਦੇਹ, ਸਾਬ ਹੋਣ ਲਈਆ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੀ, ਕਰ ਕਰ ਕਰਣਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕੁਕਨੀ ਆਵਹੋ ਜਾਵਹੋ, ਤੀਰਥ ਤਪ ਦਇਆ ਦਾ ਦਾਨ, ਜੇ ਕੋ ਪਾਵੈ ਤਿਲਕਾ ਮਾਣ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰ ਗਾਤੀ ਮਰ ਨਾਓ, ਸਭ ਗੁਣ ਤੇਰੇ ਮੈਂ ਨਾਹੀ ਕੋਈ, ਵਣ ਗੁਣ ਕੀਤੇ ਭਗਤ ਨ ਹੋਏ, ਸਵਸਥ ਆਤ ਬਾਣੀ ਬ੍ਰਹਮਾਉ, ਸਤ ਸੁਹਾਣ ਸਦਾ ਮਨ ਚਾਉ, ਕਵਣ ਸੋ ਵੇਲਾ ਵਕਤ, ਕਵਣ ਕਵਣ ਥਿਤ ਕਵਣ ਵਾਰ, ਕਵਣ ਸੈਲ ਤੀ ਵਾਹ, ਕਵਣ ਜਿਤ ਹੋਵਾ ਆਕਾਰ, ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲਿਖ ਪੁਰਾਣ, ਵਕਤ ਨ ਪਾਇਓ ਕਾਦੀ, ਜੇ ਲਿਖਣ ਲਈ ਕੁਰਾਣ, ਥਿਤ ਵਾਰਨਾ ਜੋਗੀ ਜਾਣ, ਰੁਤਬਾ ਹੁਣਾ ਕੋਈ, ਜਾ ਕਰਤਾ ਸੱਟੀ ਕੋ ਸਾਜੇ, ਆਪੇ ਜਾਣ ਸੋਈ, ਕਿਵ ਕਰੇ ਆਖਾ ਕਿਵ ਸਾ ਲਾਹੀ, ਕਿਵ ਵਰਣੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖਾ, ਇੱਕ ਦੁਖ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ, ਨਾਨਕ ਜੀ ਕੋ ਆਪੋ ਜਾਣਾ, ਅੱਗਾ ਗਿਆ ਨਾ ਸੋ ਹੈ, ਪਾਤਾਲਾਂ ਪਾਤਾਲ ਡੱਕ, ਆਗਾ ਸਾ ਆਗਾ ਓੜਕ ਓੜਕ, ਭਾਰਤ ਕੇ ਵੇਦ ਕਹਿਣ ਕਵਾਤ, ਸਹਿਸ ਅਠਾਰਾਂ ਕਹਿਣ ਤੇ ਵਾਸਲ ਧਾਤ, ਲੇਖਾ ਹੋਏ ਤਾਂ ਲਿਖੀਏ ਲੇਖਾ ਹੋਰ ਨਾਸੋ, ਨਾਨਕ ਵੱਡਾ ਆਖੀਆ ਪੇ ਜਾਣਾ ਆਪੋ, ਸਾ ਲਾਹੀ ਸਾ ਲਾਹੇ, ਏਤੀ ਸੁਤਨ ਪਾਈਆ ਨਦੀਆ, ਅਤੈ ਬਾਹਾ ਪਵਹਿ ਸੰਬੰਧ ਨਾ ਜਾਣੀ, ਹਸਮਨ ਸਾਹ ਸੁਲਤਾਨ ਗ੍ਰਹਿ, ਸਿੱਤੀ ਮਾਲ ਧਨ ਕੀੜੀ ਤੋੜ, ਨਾ ਹੋਵਣੀ ਜੇ ਤਿਸੇ ਮਨ ਹੁਣਾ ਵਿਸਰੈ, ਅੰਤ ਨਾ ਸਿਪਤੀ ਕਹਿਣਾ, ਅੰਤ ਅੰਤ ਨਾ ਕਰਣਾ ਦੇਣਾ, ਅੰਤ ਅੰਤ ਨਾ ਵੇਖਣਾ ਸੁਣਨਾ, ਅੰਤ ਅੰਤ ਨਾ ਜਾਪੈ ਕਿਆ ਮਨਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾ ਵਾਰ, ਅੰਤ ਕਾਰਨ ਕੀਤੀ ਬਿਲਾਹੀ, ਤਾਂ ਕਿ ਅੰਤ ਨਾ ਪਾਏ ਜਾਏ ਹੋ, ਅੰਤ ਨਾ ਜਾਣਾ ਕੋਈ ਬਹੁ ਤੱਕ ਹੀ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਏਵੜ ਉੱਚਾ ਹੋਵੈ ਕੋਈ, ਤੁਸ ਉੱਚੇ ਕੋ ਜਾਣਾ ਸੋਏ, ਜੇਵੜੇ ਆਪ ਜਾਣਾ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਨ ਨਾਤ ਮਾਏ, ਕੀਤੀ ਮੰਗਾ ਹਜੋਦ ਉਪਾਰ, ਕੀਤੇ ਅਗਣਿਤ ਨਹੀਂ ਵਿਚਾਰ, ਕੀਤੇ ਖਾ ਟੁੱਟਾ ਹੈ ਵੇਕਾਰ, ਕਿਤੇ ਲੈ ਲੈ ਮੁਕਰ ਪਾਹੀ, ਕੀਤੇ ਮੂਰਖ ਖਾਹੀ ਖਾਹੀ, ਕੀਤਿਆਂ ਦੁੱਖ ਭੋਗ ਸਦ ਮਾਰ, ਇਹ ਪੇ ਦਾਤੇ ਰੀ ਦਾਤਾ ਦੂ, ਬੰਦ ਕਲਾਸੀ ਭਾਣੇ ਹੋਏ ਹੋ, ਰੱਖ ਨ ਸਕੈ ਕੋਏ, ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣਾ ਜੇਤੀ ਆ ਮਹਿਕਾਏ, ਆਪੇ ਜਾਣਾ ਆਪੇ ਦੇ ਆਖ, ਸੇ ਪਹਿ ਕੇ ਕੇ ਜਿਸ ਨੂੰ ਬਖਸੇ, ਸੇ ਪਤਸਾਲਾ ਹਾ ਨਾਨਕ ਪਾਤਸ਼ਾਹੀ ਪਾਤਸ਼ਾਹ, ਮਲ ਗੁਣ ਮਲ ਵਪਾਰ, ਮਲ ਵਪਾਰੀ ਮਲ ਭੰਡਾਰ, ਮੁਲ ਆਵਹਿ ਮੁਲਾ ਜਾਹੀ, ਮੁਲ ਭਾਈ ਮੁਲਾ ਸਮਾਹੀ, ਮੁਲ ਧਰਮ ਮੁਲ ਦੀ ਬਾਣ, ਮੁਲ ਤਲ ਮਲ ਪ੍ਰਵਾਣ,
ਅਮਲ ਬਖਸੀਸ ਮਲ ਨਿਸ਼ਾਨ ਮੁਲ ਕਰ ਮੁਲ ਪ੍ਰਮਾਣ ਮੁਲੋ ਮੁਲ ਆਖਿਆ ਨਾ ਜਾਈ ਆਖਾ ਕਹਿਲ ਬਲਾਈ ਆਖੇ ਵੀਤ ਪਾਠ ਪੁਰਾਣ ਆਖੇ ਪੜੇ ਕਰਬ ਖਿਆਲ ਆਖੇ ਬਰਮੇ ਆਖੇ ਇੰਦੋ ਆਖੇ ਗੋਪੀ ਤੈ ਗੋਬਿੰਦੋ ਆਖੇ ਈਸਰੇ ਆਖੇ ਸਿੱਧੋ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵੇ ਆਖੇ ਦੇਵੋ ਆਖੇ ਸੁਰ ਨਾਲ ਮੁੰਜਣ ਸੇਵ ਕੀਤੇ ਆਖੇ ਆਖਣ ਪਾਹੀ ਕੀਤੀ ਕਹਿ ਕਹਿ ਉੱਠ ਉੱਠ ਜਾਹੇ ਤੇ ਕੀਤੇ ਹੋਰ ਕ੍ਰਹਿਤਾ ਆਖਣ ਸਕਹਿ ਕੇ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣਾ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜੂ ਤਾਂ ਲਿਖਿਆ ਸਿਰਗਾ ਬਾਰਾ ਗਵਾਰੂ ਸੋ ਦਰ ਕੇ ਹਾਸੋ ਕਰਕੇ ਹਾਜਤ ਮੈਂ ਸਰਬ ਸੰਭਾਲੀ ਬਾਜੀ ਨਾਲ ਅਨੇਕ ਸੰਖਾ ਕੀਤੀ ਬਾਵਣ ਹਾਰੇ ਕੀਤੀ ਰਾਗ ਭਰੀ ਸਿਉ ਕਹਿਣ ਕੀਤੀ ਗਾਵਣ ਹਾਰੇ ਗਾਵੇ ਹੈ ਤੁਹਨ ਪਾਵਣ ਨੂੰ ਪਾਣੀ ਬਹਿੰਤਰ ਗਾਵੇ ਰਾਜਾ ਧਰਮ ਦਿਵਾਰੀ ਗਾਵੇ ਹੈ ਚਿੱਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੈ ਹੀ ਸਰਬਮ ਗਾਵੈ ਹੀ ਸਰਬ੍ਰਹਮਾ ਦੇਵੀ ਸੋਹਸ ਦਸ ਵਾਰੀ ਗਾਵੈ ਇੰਦ ਦਸਨ ਬੈਠੀ ਦੇਵ ਤੇ ਆਂਦਰ ਨਾਲੀ ਗਾਵੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀ ਕਰਾਰੀ ਗਾਵਣ ਪੰਡਿਤ ਪੜਨ ਰੱਖੀ ਸਿਰ ਜੁਗ ਜੁਗ ਵੇਦਾਂ ਨਾਲੀ ਗਾਵੈ ਮੋਹਣੀ ਅਮਨ ਮੋਹਨ ਸੁਰਗਾ ਮਤ ਪਿਆਲੇ ਗਾਵਣ ਰਤਨੋ ਪਾਏ ਤੇਰੇ ਅੱਠ ਸੜ ਤੀਰਥ ਨਾਲੀ ਗਾਵੈ ਜੋਤ ਮਹਾਬਲ ਸੂਰਾ ਗਾਵੈ ਖਾਣ ਚਾਰੇ ਗਾਵੈ ਖਾਣ ਮੰਡਲ ਪਰ ਭੰਡਾ ਕਰ ਰੱਖੇ ਧਾਰੇ ਸਹੀ ਤਦਨੋ ਗਾਵੈ ਜੋਤ ਭਾਵਣ ਰੱਤੀ ਤੇਰੀ ਭਗਤ ਰਸਾਲੀ ਹੋਰ ਕੀਤੀ ਗਾਵਣ ਸੇ ਮੈਂ ਤਨਿਆਵ ਨਾਨਕਿਆ ਵਿਚਾਰੀ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀਓ ਸੀ ਜੈਨ ਜਾਸੀ ਰਤਨਾ ਦਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਦੇਵ ਤਿਸਦੀ ਵੜਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਤ ਪਤ ਝੋਲੀ ਧਿਆਨ ਕੀ ਕਰੇ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗਜੀਤ ਆਦੇਸ਼ ਤਸੈ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗ ਕੋਵੇਸ਼ ਭੁਗਤ ਗਿਆਨ ਦਇਆ ਭੰਡਾਰਨ ਕੜਕੜ ਮਾਜੈ ਨਾਦ ਆਪਣਾਤ ਨਾਥੀ ਸਭ ਜਾ ਕੀ ਰੇ ਦਿਸੇ ਦਿਵਰਾ ਸਾਧ ਸੰਯੋਗ ਵਿਯੋਗ ਦੇ ਕਾਰ ਚਲਾਵੈ ਲਿਖੇ ਆਵੈ ਭਾਗ ਆਦੇਸ਼ ਤਸਾ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਬੇਸ ਏਕਾ ਮਾਈ ਜੁਗਤ ਵੇ ਆਈ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਪ੍ਰਮਾਣ ਉਹ ਵੇਖੈ ਉਹਨਾਂ ਨਦ ਨਿਆਵੈ ਬਹੁਤਾ ਇਹੋ ਵਿਡਾਣ ਆਦੇਸ਼ ਤਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਬੇਸ ਵਸਨ ਲੋ ਲੋਇ ਭੰਡਾਰੂ ਜੋ ਕਿਛ ਪਾਇਆ ਸੋ ਇੱਕਾ ਵਾਰ ਕਰ ਕਰ ਵੇਖੈ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਬੇਸ ਇੱਕ ਦੂਜੀ ਬੋ ਲੱਖ ਹੋਹੇ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀ ਇੱਕ ਨਾਮ ਜਗਦੀਸ਼ ਤਰਾਹ ਪਤ ਪਪੀਆ ਝੜੀਆ ਹੋਇਆ ਕੇਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਹੈ ਨਾਨਕ ਨਦਰੀ ਪਾਈ ਹੈ ਕੂੜੀ ਕੂੜਾ ਠੀਸ ਆਖਣ ਜੋੜ ਚੁੱਪੈ ਹੈ ਨਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਹੈ ਜੋਰ ਜੋਰ ਨਾ ਰਾਜ ਮਾਲ ਮਸੋਰ ਜੋ ਨਾ ਸੁਰਤੀ ਗਿਆਨ ਵਿਚਾਰ ਜੋ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖਿਆ ਸੋਏ ਨਾਨਕ ਉੱਤਮ ਨੀਚ ਨ ਕੋਈ ਰਾਤੀ ਰੋਤੀ ਥਿੱਤੀ ਵਾਰ ਪਾਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਉਤਨ ਕੇ ਨਾਮ ਅਨੇਕਾ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਜ ਪ੍ਰਵਾਣ ਨਦਰੀ ਕਰਮ ਪਵੈ ਨਿਸ਼ਾਨ ਕੱਟ ਪਕਾਈ ਉੱਥੇ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡਕਾ ਇਹੋ ਧਰਮ ਗਿਆਨ ਖੰਡਕਾ ਆਖੋ ਕਰਮ ਕੀਤੇ ਪਾਵਣ ਪਾਣੀ ਵੈਸੰਤਰ ਕੀਤੀ ਕਾਨ ਮਹੇਸ਼ ਕੀਤੇ ਪਰਮੇ ਘੜਤ ਘੜੀਆ ਹੈ ਰੂਪ ਰੰਗ ਕੇ ਵੇਸ ਕੀਤੀ ਕਰਮ ਭੂਮੀ ਮਿਲ ਕੀਤੇ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬਦਨਾਥ ਕੀਤੇ ਕੀਤੇ ਦੇਵੀ ਬੇਸ ਕੀਤੇ ਦੇਵ ਦਾਨ ਮੁਨ ਕੀਤੇ ਕੀਤੇ ਰਤਨ ਸੰਬੰਦ ਕੀਤੀ ਅਖਾਣੀ ਕੀਤੀ ਬਾਣੀ ਕੀਤੇ ਪਾਤਰ ਰਹਿੰਦਾ
ਕੇਤੀ ਅਸੁਰਤੀ ਸੇਵ ਕੇਤੇ ਨਾਨਕੇ ਅੰਤ ਨੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਬਨੋਦ ਕੋਡ ਆਨੰਦ ਸਰਬ ਕਣ ਕੀ ਬਾਣੀ ਰੂਪ ਤਿਥੈ ਘਾੜਤ ਘੜੀਆ ਬਹੁਤ ਅਨੂਪ ਤਾਗੀਆਂ ਗੱਲਾਂ ਕਥੀਆਂ ਨਾ ਜਾਹੀ ਜੀ ਕੋ ਕਹਿ ਪਿੱਛਾ ਪਛਤਾਈ ਤਿੱਥੈ ਘੜੀਆ ਸੁਰਤ ਮਤ ਮਨ ਬੁੱਧ ਤਿੱਥੈ ਘੜੀਆ ਸੁਰਸ ਦਾ ਕੀ ਸੁਧ ਕਰਮ ਕਣ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਮਲ ਸੂਰ ਤਿਨ ਮਹਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੀ ਤਾ ਕੇ ਰੂਪ ਨਕਤ ਨ ਜਾਹੀ ਨਾ ਓਹੇ ਮਰਹਿ ਨਾ ਠਾਗੇ ਜਾਹੀ ਜਿਨ ਕੈ ਵਸੈ ਮਨ ਮਾਹੀ ਤਿੱਥੈ ਭਗਤ ਵਸੈ ਕੇ ਲੋਕ ਰਹਿ ਅਨੰਦ ਸੱਚਾ ਮਨ ਸੋਏ ਸੱਚ ਕੰਡ ਵਸੈ ਨਿਰੰਕਾਰ ਕਰ ਕਰ ਵਿਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਬਰਭੰਡੋ ਜੀ ਕੂ ਕਥਾ ਤੈ ਅੰਤਨ ਅੰਤੋ ਤਿੱਥੈ ਲੋ ਅਲੋ ਅਕਾਰੂ ਜਿਵ ਜੀ ਹੁਕਮ ਤਵੈਤ ਵਿਕਾਰੂ ਵਿਖੈ ਵਿਖਸੈ ਕਰ ਵਿਚਾਰੂ ਨਾਨਕ ਕਥਨੰ ਕਰੜਾ ਸਾਰ ਜਾਤ ਪਹਾਰਾ ਧੀਰ ਸੁਨਿਆਰ ਅਹਰਨ ਮਤ ਵੇਦ ਹਥਿਆਰ ਭਉ ਕੱਲਾ ਗੁਣ ਤਪਤਾਉ ਭਾਂਡਾ ਭਉ ਅੰਮ੍ਰਿਤ ਤਿਤਾਲੂ ਘੜੀਐ ਸਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦੇਸਰਾ ਦੁਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ

ਕੀ ਫਤਿਹ ਜਾਪੋ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਪ੍ਰਸਤ ਚੱਕਰ ਚੇਹਨ ਅਰ ਬਰਨ ਜਾਤ ਅਰ ਪਾਤ ਨਹਿ ਜਿਹ ਰੂਪ ਰੰਗ ਅਰੜੇ ਭੇ ਕੋ ਕੋ ਕਹਿਣ ਸਕਤ ਕੇਹ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤ ਤੋ ਕਹਿ ਜਾਏ ਕੋਟਿੰਦਰ ਦਰਾਣ ਸਾਹ ਸਾਹਣ ਗਣਿਜਾ ਤ੍ਰਿਭਾਵਨ ਏਵ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਬ ਸਰਬਨਾਮ ਕਥਾ ਕਵਨ ਕਰਮ ਨਾ ਬਰਨ ਸਮਤ ਭੁਜੰਗ ਪ੍ਰਿਆਤ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਇ ਨਮਸਤੰਗ ਜਾਇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਅਨਾਮੇ ਨਮਸਤੰਗ ਅਠਾਮੇ ਨਮਸਤੰਗ ਕਰਮ ਨਮਸਤੰਗ ਧਰਮ ਨਮਸਤੰਗ ਨਾਮੰਗ ਨਮਸਤੰਗ ਧਾਮ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹਿ ਨਮਸਤੰਗ ਟਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸਵੇਕੈ ਨਮਸਤੰਗ ਨੇਕੈ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਸੋਕੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਭਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤ ਸ੍ਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੀ ਨਮਸਤੰਗ ਪਾਤੇ ਨਮਸਤੰਗ ਮਜਬੇ ਨਮਸਤੇ ਦੇਸੰਗ ਦੇਸੀ ਨਮਸਤੰਗ ਭੇਸੀ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੋਭਰਮੇ ਨਮੋ ਸਰਬ ਗੌਣੇ ਨਮੋ ਸਰਬ ਭੌਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਭਰਣੇ ਨਮਸਤੰਗ ਮਰਣੇ ਨਮਸਤੰਗ ਜਰਾਰ ਨਮਸਤੰਗ ਕਰਤਾਰ ਨਮੋ ਸਰਬ ਧੰਦੇ ਨਮਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਰੰਤੇ ਨਮਸਤੰਗ ਮਹੰਤੇ ਨਮਸਤਸ ਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੂ ਨਮੋ ਸਰਬ ਭੋਖੂ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਤਰੀ ਛੰਦ ਤਾ ਪ੍ਰਸਾਦ ਅਰੂਪ ਹੈ ਅਨੂਪ ਹੈ ਜੂ ਹੈ ਭੂ ਹੈ ਲਿਖਾ ਭੀਖਾ ਨਾਮ ਹੈ ਕਾਮ ਹੈ ਤੇ ਹੈ ਪੇ ਹੈ ਜੀਤਾ ਪੀਤਾ ਤ੍ਰਿਮਾਨ ਹੈ ਦਹਨ ਹੈ ਤ੍ਰਿਵਰਗਿਆ ਸੁਰਗਿਆ ਨੀਲ ਹਨਾਦਿਆ ਜੇ ਹੈ ਜਾਦ ਹੈ ਜਨਮ ਹੈ ਵਰਣ ਹੈ ਅਭੂਤ ਹੈ ਭਰਨ ਹੈ ਗੰਜ ਹੈ ਭਾਂਜਿਆ ਝੂਜਿਆ ਝਾਂਜਿਆ ਮੀਕਰ ਫੀਕਾ ਧੰਦ ਹੈ ਬੰਦ ਹੈ ਨਿਰਭੂਜ ਹੈ ਸੂਜ ਹੈ ਕਾਲ ਹੈ ਜਾਲ ਹੈ ਅਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਅਲੀ ਕਹਿਣ ਰਸਰੀ ਕਹਿਣ ਲੰਭ ਹੈ ਅਸੰਭ ਹੈ ਅਗੰਮ ਹੈ ਅਜੰਮ ਹੈ ਭੂਤ ਅਸੂਤ ਹੈ ਅਲੋਕ ਹੈ ਅਸੋਕ ਹੈ ਅਕਰਮ ਹੈ ਅਭਰਮ ਹੈ ਅਜੀਤ ਹੈ ਅਭੀਤ ਹੈ ਅਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਸੰਦੇ ਨਮੋ ਸਰਬ ਮਾਨੇ ਸਮਸਤ ਨਿਧਾਨੇ ਨਮ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੇ ਨਮ ਸਰਬ ਪਾਲੇ ਨਮ ਸਰਬ ਗਾਉਣੇ ਨਮ ਸਰਬ ਭਾਉਣੇ ਅਨੰਗੀ ਅਨਾਥਨ ਸੰਗੀ ਪਮਾਤੇ ਨਮ ਭਾਨ ਭਾਨੇ ਨਮ ਭਾਨ ਮਾਨੇ ਨਮੋ ਚੰਦਰ ਚੰਦਰੇ ਨਮ ਭਾਨ ਭਾਨੇ ਨਮ ਗੀਤ ਗੀਤੇ ਨਮੋ ਤਨ ਤਾਨੇ ਨਮ ਨਿਰਤ ਨਿਰਤੇ ਨਮ ਨਾਦ ਨਾਦੇ ਨਮ ਭਾਨ ਭਾਨੇ ਨਮ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਤੇ ਸਮਸਤੀ ਵਿਭੂਤੇ ਕਲੰਕ ਅੰਗ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੀ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਬ੍ਰਦੇ ਨਮੋ ਸ਼ਸਤਰ ਪਾਣੀ ਨਮੋ ਅਸਤਰ ਬਾਣੀ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀਏ ਭਰਮੀ ਭੋਗੀ ਭੁਗਤੇ ਨਮੋ ਜੋਗ ਜੋਗੀ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣ ਕਰੂਰ ਕਰਮੇ ਨਮ ਪ੍ਰੇਤ ਪ੍ਰੇਤ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮ ਰਾਗ ਰੂਪੇ ਨਮੋ ਸਾਹ ਸਾਹ ਨਮ ਭੂ ਭੂਪੇ ਨਮੋ ਦਾਨ ਦਾਨੇ ਨਮ ਮਨ ਮਾਨੇ ਨਮੋ ਰੋਗ ਰੋਗੇ ਨਮਸਤੰਗ ਸ਼ਨਾਨ ਨਮ ਮੰਤਰ ਮੰਤਰੰਗ ਨਮ ਜੰਤਰ ਜੰਤਰੰਗ ਨਮ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸਚਦਾਨੰਦ ਸਰਵੰਗ ਪ੍ਰਣਾਸੀ ਅਨੂਪੇ ਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਵਿਰਤ ਕਰਤਾ
अदो उर्द अर्दं अगं ओघर्ताव परम परम परमेश्वरं प्रतिपालं सदा सर्वदां सर्वदाता दयालं वाचेदीय पेदिया नाम काम समस्त उपराधी समस्त स्थान तेरा जोर चात्री इच्छां दे जले हैं थले हैं पीते हैं पे हैं प्रभु हैं जू हैं देश हैं पे सैंग पुजा हूँ प्रयात छांद अगाधे अबाधे आनंद इस रूप टे नम सर्वमाने समस्त निदाने नमस्त वंग नाथे नमस्त वंग परमाते नमस्त वंग अगंजे नमस्त वंग पंजे नमस्त वंग अकाले नमस्त वंग पाले नमो सर्वदेशे नम सर्वपेशे नम राजराजे नमो साहसाजे नमो साहसाहे नमो बाहमाहे नमो गीत गीते नमो प्रीत प्रीते नमो रोक रोके नमो शोक शोके नमो सर्वरोगे नमो सर्वभोगे नमो सर्वजीतंग नमो सर्वपीतंग नमो सर्व ज्ञान नमो परम तान नमो सर्व मंत्र नमो सर्व जंत्र नमो सर्व देश नमो सर्व कृष्ण नमो सर्व रंगे त्रिपंगी रंगे नमो जीव जीव नमो बीज बीजे अखिजे बीजे समसुम प्रसिजे कृपालंग स्वरूपे को कर्म करणासी सदा सर्वदा हृदय सिद्धंग निवासी चर प्रचंद प्रसाद अमृत कर्मे अमृत धर्मे अखल योगी अचल भोगी अचल राजी अटल साजी अखल तुम कला कर्म सर्वंग दाता

ਅਤੇ ਹਿਜਾਕਰ ਰੂਪ ਦੇ ਨਾਲ ਰਾਗ ਜੱਤਰ ਤੱਤਰ ਦਿਸਾ ਵਿਸਾ ਹੋਏ ਫੈਲੇ ਵਰ ਰਾਗ ਨਾਮ ਕਾਮ ਵਿਹੀਨ ਪੇਖ ਧਾਮ ਨਹ ਜਾਏ ਸਰਮਾਨਸ ਸਰਬੱਤਰ ਮਾਨਸ ਦਾ ਮਨ ਤਾਹੇ ਏਕ ਮੂਰਤ ਨੇਕ ਦਰਸ਼ਨ ਕੀਨ ਰੂਪ ਅਪਾਰ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ ਦੇ ਭੇਮ ਨਾ ਜਾਣਹੀ ਜਿਹ ਵੇਦ ਔਰ ਕੁਤੇਬ ਰੂਪ ਰੰਗ ਨ ਸਾਧ ਜਾਤ ਮਾਤ ਰੂਪ ਰੰਗ ਨ ਜਾਤ ਪਾਸੋ ਜਾਣੀ ਕਿਹ ਜੇ ਬੋ ਤਾਤ ਮਾਤ ਨ ਜਾਤ ਜਾਕਰ ਜਨਮ ਮਰਨ ਬਹੀਨ ਚੱਕਰ ਬੱਕਰ ਫਿਰਾਏ ਚਤਰ ਚੱਕ ਮਾਨੀ ਪ੍ਰਤੀਨ ਲੋਕ ਚੌਦਹ ਕੀ ਵਿਖਿਆ ਜਗ ਜਾਪੇ ਜਹ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਭਹ ਜੀ ਥਾਪ ਪਰਮ ਰੂਪਨੀਤ ਮੂਰਤ ਪੂਰਨ ਪੁਰਖ ਪਾਰ ਸਰਬ ਵਿਸਵਰਤਿਓ ਸਿਜਮ ਪਵਗਣ ਭਜਨ ਹਾਰ ਕਾਲਹੀਨ ਕਲਾ ਸੰਯੁਕਤ ਕਾਲ ਪੁਰਖ ਕਾ ਦੇਸ ਧਰਮ ਧਾਮ ਸੋ ਭਰਮ ਰਾਤ ਭੂਤਾ ਲੱਖ ਭੇਸ ਅੰਗ ਰੰਗ ਰੰਗ ਜਾ ਕੇ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭਜਨ ਮੁਕਤ ਦਾਇ ਕਾਮ ਆਪ ਰੂਪ ਅਮੀਕ ਅਨ ਉਸਤ ਪੁਰਖ ਅਵਧੂਤ ਗਰਭ ਗੰਜਨ ਸਰਪੰਜ ਆਦਿ ਰੂਪਾ ਸੂਤ ਅੰਗ ਹੀ ਅਭੰਗ ਨਾਤਮਿਕ ਪੁਰਖ ਪਾਰ ਸਰਬ ਲਾਇਕ ਸਰਬ ਕਾਜ ਸਰਬ ਕੋ ਪ੍ਰਤ ਪਾਰ ਸਰਬਗੰਤਾ ਸਰਬਹੰਤਾ ਸਰਬ ਧਿਆਨ ਭੇਖ ਸਰਬ ਸਾਸਨ ਜਾਣੀ ਜਿਹ ਰੂਪ ਰੰਗ ਅਰੇਕ ਪਰਮ ਵੇਦ ਪ੍ਰਾਣ ਜਾ ਕਹਿ ਨਿਤ ਭਗ ਨਿਤ ਕੋਟ ਸਿਮਰਤ ਪ੍ਰਾਣ ਸਾਸਤ੍ਰ ਨਾ ਆਵੇ ਬਹੁ ਚਿੱਤ ਮਦ ਪਰਛੰਦ ਤੈ ਪ੍ਰਸਾਦ ਗੁਰ ਗਣ ਦਾਨ ਮਹਿਮਾ ਪਾਰਾਸਨ ਭੰਗ ਉਪਮਾ ਨੰਗ ਅਨੁਭਵ ਪ੍ਰਕਾਸ਼ ਨਿਤਨ ਨਾਸ ਆਜਨ ਬਾਹੂ ਸਾਹੁ ਸਾਹੁ ਰਾਜਨ ਰਾਜ ਭਾ ਨਰ ਭਣ ਦੇ ਭਣ ਦੇਵ ਮਹਾਨ ਇੰਦਰਾ ਨਿੰਦਰ ਬਾਲਨ ਬਾਲ ਰੰਕਰ ਰੰਕ ਕਾਲਨ ਕਾਲ ਅਨ ਭੂਤ ਅੰਗ ਆਬਾ ਭੰਗ ਗਤ ਮਿਤ ਪਰ ਗੁਣ ਗਨ ਉਦਾਰ ਮੋਨ ਗਨ ਪ੍ਰਣਾਮ ਨਿਰਭੈ ਨਿਕਾਮ ਆਤ ਦੁੱਤ ਪ੍ਰਚੰਡ ਮਿਤ ਗਤ ਅਖੰਡ ਅਲਿਸਾ ਕਰਮ ਅਦਰਸਾ ਧਰਮ ਸਰਬਾ ਪ੍ਰਣਾਡੇ ਅੰਡਨ ਬਾਢਿਆ ਚਾਚਰੀ ਛੰਦ ਤਾ ਪ੍ਰਸਾਦ ਗੋਬਿੰਦੇ ਮਕੰਦੇ ਉਦਾਰੇ ਉਪਾਰੇ ਹਰਿਅੰ ਕਰੀ ਰੰਡਾਮੇ ਅਕਾਮੇ ਭੁਜੰਗ ਪ੍ਰਿਆਤ ਛੰਦੇ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੀ ਚਤਰ ਚੱਕਰ ਜਾਨੀ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੀ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਪਰਮੰਗ ਨਾ ਪਿਤਰੈ ਨਾ ਕਰਮੰਗ ਨਾ ਕਾਇ ਅਜਨਮੰਗ ਅਜਾਏ ਨ ਚਤਰੈ ਨ ਮਿੱਤਰੈ ਪਰਿਆ ਪਵਿੱਤਰੈ ਪ੍ਰਥੀਸਾ ਅਦੀਸਾ ਅਦ੍ਰਿਸਾ ਕ੍ਰਿਸਾਈ ਭਗਵਤੀ ਛੰਦ ਤਾ ਪ੍ਰਸਾਦ ਕਥਤੇ ਕੇ ਅਛਿਜ ਦੇਸਾ ਕੇ ਆਭਿਜ ਪੇਸਾ ਕੇ ਅਗਨ ਕਰਮੈ ਕੇ ਅਭੰਜ ਭਰਮੈ ਕੇ ਅਭਿਜ ਲੋਕੈ ਕੇ ਆਦਿਤ ਸੋਕੈ ਕੇ ਅਵਧੂਤ ਬਰਣੈ ਕੇ ਵਿਭੂਤ ਰਣੈ ਕੇ ਰਾਜਨ ਪ੍ਰਭੈ ਕੇ ਧਰਮੰਗ ਤੁਜੈ ਕੇ ਸੋਕ ਬਰਣੈ ਕੇ ਸਰਬਾ ਭਰਣੈ ਕਿ ਜਗਤੰ ਕ੍ਰਿਤੀਆਂ ਕਿ ਛਤਰੰਗ ਛਤਰੀਆਂ ਕਿ ਬ੍ਰਹਮੰਗ ਸਰੂਪੈ ਕਿ ਅਨਪਹ ਅਨੂਪੈ ਕਿ ਆਦਿ ਅਦੇਵੈ ਕਿ ਆਪ ਅਭੇਵੈ ਕਿ ਚਤੁਰੰਗ ਬਿਹਿਨੈ ਕਿ ਏਕੈ ਅਧੀਨੈ ਕਿ ਰੋਜੀ ਰਜਾ ਕਰ ਰਹੀ ਮਾ ਰਿਹਾ ਕਹਿ ਕਿ ਪਾਕ ਬਿਆਵੈ ਕਿ ਗੈਬ ਲਗੈਵੈ ਕਿ ਆਪ ਲੁਗਨਾਹੀ ਕਿ ਸਾਹਨ ਸਾਹੀ ਕਿ ਕਾਰਨ ਕੁਨਿੰਦਾ ਹੈ ਕਿ ਰੋਜੀ ਦੇਹੰਦ ਹੈ ਕਿ ਰਾਜਕ ਰਹੀਮ ਕੇ ਕਰਮੰਗ ਕਰੀਮ ਕੇ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬੱਤਰ ਮਾਨਿਆ ਕਿ ਸਰਬੱਤਰ ਦਾਨਿਆ ਕੇ ਸਰਬੱਤਰ ਗਵਨਾਈ ਕੇ ਸਰਬੱਤਰ ਭਵਨਾਈ ਕੇ ਸਰਬੱਤਰ ਦਿਸਾਈ ਕੇ ਸਰਬੱਤਰ ਭੇਸੈ ਕੇ ਸਰਬੱਤਰ ਰਾਜਾ ਕੇ ਸਰਬੱਤਰ ਸਾਜਾਈ ਕੇ ਸਰਬੱਤਰ ਦੀਨਾਈ ਕੇ ਸਰਬੱਤਰ ਲੀਨਾਈ ਕੇ ਸਰਬੱਤਰ ਜਾ ਹੋ ਕੇ ਸਰਬੱਤਰ ਭਾ ਹੋ ਕੇ ਸਰਬੱਤਰ ਦਿਸਾ ਕੇ ਸਰਬੱਤਰ ਭੇਸੈ ਕੇ ਸਰਬੱਤਰ ਕਾਲੈ ਕੇ ਸਰਬੱਤਰ ਪਾਲੈ ਕੇ ਸਰਬੱਤਰ ਹੰਤਾ ਕੇ ਸਰਬੱਤਰ ਗੰਤਾ ਕੇ ਸਰਬੱਤਰ ਭੇਖੀ ਕੇ ਸਰਬੱਤਰ ਭੇਖੀ ਕੇ ਸਰਬੱਤਰ ਕਾਜੈ ਕੇ ਸਰਬੱਤਰ ਰਾਜੈ ਕੇ ਸਰਬੱਤਰ ਸੁਖ ਹੈ ਕੇ ਸਰਬੱਤਰ ਭੁੱਖ ਹੈ ਕੇ ਸਰਬੱਤਰ ਤ੍ਰਾਣ ਕੇ ਸਰਬੱਤਰ ਪ੍ਰਾਣ ਹੈ ਕੇ ਸਰਬੱਤਰ ਦਿਸਾ ਹੈ ਕੇ ਸਰਬੱਤਰ ਭਿਸ ਹੈ ਕੇ ਸਰਬੱਤਰ ਮਾਨ ਸਦਾ ਵੰਗ ਪ੍ਰਧਾਨ ਹੈ ਕੇ ਸਰਬੱਤਰ ਜਾਪਿਆ ਕੇ ਸਰਬੱਤਰ ਥਾਪਿਆ ਕੇ ਸਰਬੱਤਰ ਭਾਨ ਹੈ ਕੇ ਸਰਬੱਤਰ ਮਾਨ ਹੈ ਕੇ ਸਰਬੱਤਰ ਇੰਦਰ ਹੈ ਕੇ ਸਰਬੱਤਰ ਚੰਦਰ ਹੈ ਕੇ ਸਰਬੰਗ ਕਲੀਮੈ ਕੇ ਪਰਮੰਗ ਅਪੀਮੈ ਕੇ ਅਕਲ ਅਲਾਮੈ ਕੇ ਸਾਹਿਬ ਕਲਾਮੈ ਕੇ ਸੁਨਲ ਵਜੂ ਹੈ ਤਮਾਮ ਰਜੂ ਹਮੇਸ਼ਰ ਸਲਾਮੈ ਸਲੀ ਖਤਮ ਦਾਮੈ ਗਨੀ ਮਲ ਸਕਸਤੈ ਗਰੀਬਲ ਪ੍ਰਸਤੈ ਬਲਾਂਦਲ ਮਕਾਨੈ ਜਿਮਲ ਜਮਾਨੈ ਤਮੀ ਜਲ ਤਮਾਮੈ ਰੁਜਨ ਨਦਾਨੈ ਹਰੀ ਫਲ ਰਜੀਮੈ ਰਜਾਇ ਕੇ ਜਕੀਨਾ ਅਨੇਕ ਤਰੰਗ ਹੈ ਭੇਦੈ ਭੰਗੈ ਜੀ ਜਲ ਨਵਾਜੈ ਗਨੀ ਮਿਲਕ ਰਾਜ ਹੈ ਨਿਰੁਕਤ ਸਰੂਪੈ ਤਿਰਮੁਕਤ ਵਿਭੂਤੈ ਪ੍ਰਭੁਗਤ ਪ੍ਰਭਾ ਹੈ ਸੁਜੋਗਿਤ ਸੁਦਾ ਹੈ ਸਦਾ ਸਰੂਪੈ ਭੇਦੀ ਅਨੂਪੈ ਸਮਸੋ ਪ੍ਰਾਜੈ ਸਦਾ ਸਰਬਸਾਜੈ ਸਮਸਲੋ ਸਲਾਮ

ਸਭਲਕਾ ਮਨਰ ਬਾਦ ਰੂਪੈ ਅੰਗਾਦ ਰੂਪੈ ਓ ਅੰਗਾਦ ਰੂਪੈ ਨਾ ਸੁਪੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੂ ਤ੍ਰਿਵਾਦੀ ਅਗੰਜੇ ਅਗਾਦੀ ਸੁਭੰ ਸੁਰਭਾਗੇ ਸੁਸਰਭਾ ਅਨੁਰਾਗੇ ਤ੍ਰਿਭਗਤ ਸਰੂਪੈ ਚੇਜੇ ਚੂਤਿਆਂ ਕੇ ਨਰਕੂ ਪ੍ਰਣਾਸੈ ਪ੍ਰਤੀਲ ਪ੍ਰਵਾਸੈ ਨਿਰੁਕਤ ਪ੍ਰਭਾਂ ਸਦੈਵੰ ਸਦੈ ਵਿਭੁਗਤ ਸਰੂਪੈ ਪ੍ਰਯੁਗਤ ਅਨੂਪ ਹੈ ਨਿਰੁਕਤ ਸਦੈ ਵਿਭੁਗਤ ਪ੍ਰਭ ਅਨੁਕਤ ਸਰੂਪੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦੇ ਅਭੰਗ ਹੈ ਅਨੰਗ ਹੈ ਆਪੇ ਖੈ ਲਿਖੈ ਭਰਮੈ ਕਰਮੈ ਅਨਾਦਿ ਜੁਗਾਦਿਆਂ ਜਾਹੈ ਬਹਿ ਹੈ ਭੂਤਿਆਂ ਤੂਤਿਆਂ ਨਾਸਿਆਂ ਦਾਸਿਆਂ ਧੰਦ ਹੈ ਬੰਦ ਹੈ ਭਗਤ ਹੈ ਬਿਰਖਤ ਹੈ ਨਾਸ ਹੈ ਪ੍ਰਕਾਸ ਹੈ ਨਚਿੰਤਿਆ ਸੁਨੰਤਿਆ ਅਲਿਖਿਆ ਦੀਖਿਆ ਲਿਖਿਆ ਭੀਖਾ ਢਾ ਹੈ ਗਾ ਹੈ ਸਮ ਹੈ ਗਮ ਹੈ ਨੀਲ ਹੈ ਨਾਦ ਹੈ ਅਨਿਤ ਹੈ ਸੁਨਿਤ ਹੈ ਜਾਤ ਹੈ ਜਾਦ ਹੈ ਚਰਪੜ ਛੰਦ ਪ੍ਰਸਾਦ ਸਰਬੰ ਹੰਤਾ ਸਰਬੰ ਗੰਤਾਵ ਸਰਬੰ ਖਿਆਤਾ ਸਰਬੰ ਗਿਆਤਾਵ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣ ਸਰਬੰ ਤ੍ਰਾਣ ਸਰਬੰ ਕਰਮ ਸਰਬੰ ਧਰਮ ਸਰਬੰ ਯੁਕਤਾ ਸਰਬੰ ਮੁਕਤਾ ਨਿਸ਼ਾਵਲ ਛੰਦ ਤਾ ਪ੍ਰਸਾਦ ਨਮੋ ਨਰਕ ਨਾਸਿਸ ਦਾਵੰ ਪ੍ਰਕਾਸ਼ ਅਨੰਗੰ ਸਰੂਪੇ ਅਭੰਗੰ ਵਿਭੂਤੇ ਪ੍ਰਮਾਤਮ ਪ੍ਰਮਾਤੇ ਸਦਾ ਸਭ ਸਾਥੇ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਿਭੰਗ ਤ੍ਰਿਕਾਮ ਨਿਰਭੰਗੀ ਸਰੂਪੇ ਸਰਬੰਗੀ ਰੂਪੇ ਨਾ ਪੋਤਰਨ ਪੁੱਤਰਨ ਸੁੱਤਰਨ ਮਿੱਤਰਨ ਤਾਤਨ ਮਾਤਨ ਜਾਤਨ ਪਾਤਨ ਸਾਕੁਮ ਤਰੀਕਾ ਮਿੱਤੋ ਮੀ ਕੈ ਸਦੈਵ ਪ੍ਰਭਾ ਅਜਾਹੈ ਭਗਵਤੀ ਛੰਦ ਤਾ ਪ੍ਰਸਾਦ ਕੇ ਜਾਹਰ ਜੂਹਰ ਕੇ ਹਾਜ਼ਰ ਹਜੂਰ ਹਮੇਸ਼ਰ ਸਲਾਮੈ ਸਮਸਤ ਕਲਾਮ ਹੈ ਕੇ ਸਾਹਿਬ ਦਿਮਾਗਿਆਂ ਕੇ ਹੁਸਨ ਚਿਰਾਗਿਆਂ ਕੇ ਕਾਮ ਕਰੀ ਮੈਂ ਕੇ ਰਾਜ ਕਰੀ ਮੈਂ ਕੇ ਰੋਜੀ ਦੇਹੰਦ ਹੈ ਕੇ ਰਾਜ ਕਰਹਿੰਦ ਹੈ ਕਰੀ ਮੁਲ ਕਮਾਲੇ ਕੁਸਲ ਜਮਾਲੇ ਗਰੀ ਮੁਲਕ ਰਾਜੇ ਗਰੀ ਬਲ ਨਵਾਜ ਹੈ ਹਰੀ ਪੁਲਿਸ ਕੰਨ ਹੈ ਹਰਾਸਲ ਪਕਨ ਕਲੰਕ ਪ੍ਰਣਾਸ ਸਮਸਤਲ ਨਿਵਾਸ ਹੈ ਅਗੰਜਲ ਗਲੀਮਰ ਜੈ ਕਰਹੀ ਮੈਂ ਸਮਸਤਲ ਜਵਾਹੀ ਕੇ ਸਾਹਿਬ ਕਰਾਹ ਕੇ ਨਰਕ ਪ੍ਰਣਾਸ ਬਹਿਸਲ ਨਿਵਾਸ ਹੈ ਕਿ ਸਰਬਲ ਗਵਨ ਹੈ ਮਿਸਰ ਰਵਨ ਹੈ ਤਮ ਅਮਲ ਤਜੀ ਮੈਂ ਸਮਸਲ ਅਜੀਜ ਹੈ ਪਰਮ ਪਰਮੇਸ਼ਰ ਸਮਸਲ ਅਦੀਸਾਂ ਦੀ ਸਰ ਲੇਖ ਹੈ ਮਿਸਰ ਭੇਕ ਹੈ ਜਿਵੇਂ ਨਿਰ ਜਵਾਹ ਅਮਿਕੁਲ ਮਾਂ ਹੈ ਕਰੀ ਮਲਕ ਮਾਲੇ ਕੇ ਜੁਰਤ ਜਮਾਲੇ ਕੇ ਅਚਲ ਪ੍ਰਕਾਸ਼ ਹੈ ਕਿ ਮਿੱਤੋ ਸੁਭਾਸ ਹੈ ਕਿ ਅਜ ਬਸਰੂਪ ਹੈ ਕਿ ਮਿੱਤੋ ਬੇਭੂਤ ਹੈ ਕਿ ਮਿੱਤੋ ਪਸਾਇ ਕਿ ਆਤਮ ਪ੍ਰਭ ਹੈ ਕਿ ਅਚਲ ਅਨੰਗ ਹੈ ਕੇ ਅਮਿਤੋ ਭੰਗ ਹੈ ਮਧ ਭਾਰ ਛੰਦ ਤਾ ਪ੍ਰਸਾਦ ਮੋਨ ਮਨ ਪ੍ਰਣਾਮ ਗੁਣ ਗਨ ਮਦਾਮ ਅਰ ਬਰ ਅਗੰਜ ਹਰ ਨਰ ਪ੍ਰਭੰਜ ਅਨਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਅਮੰਡ ਅਨਪਹਨਾਸ ਮੋਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮਦਾਮ ਅਨਛਜ ਅੰਗ ਆਸਨ ਭੰਗ ਉਪਮਾ ਪਾਰ ਗਤਨਕ ਦਾਰੂ ਜਲ ਥਲ ਅਮੰਡ ਦਿਸ ਵਿਸ ਭੰਡ ਜਲ ਥਲ ਮਹੰਤ ਦਿਸ ਵਿਸ ਬਿਅੰਤੇ ਅਨਪਹੁਨਾਸ ਧ੍ਰਿਤ ਧਰ ਤਰਾ ਸਾਧਨ ਵਾਹੇ ਕਸ ਦਾਹ ਓਂਕਾਰ ਆਦਿ ਕਥਨੀ ਅਨਾਦ ਖਲਖਣ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਣਾ ਮਨ ਚਿਜ ਗਾਤ ਅਜ ਜਨ ਬਾਤ ਚੰਦ ਗਾਤ ਰੰਗ ਬਾਤ ਟੁੱਟ ਭੰਡਾਰ ਠੱਟ ਅਪਾਰ ਆਡੀਠ ਧਰਮ ਅਤ ਢੀਠ ਕਰਮ ਅਣ ਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤਾ ਪ੍ਰਸਾਦ ਕਰਣਾਲਯ ਹੈ ਅਰਕਾਲਯ ਹੈ ਖਲਖੰਡਨ ਹੈ ਮਹਿਮੰਡਲ ਹੈ ਜਗਤੀਸ਼ਰ ਹੈ ਪਰਮੇਸ਼ਰ ਹੈ ਕਲ ਕਾਰਨ ਹੈ ਸਰਬ ਉਬਾਰਨ ਹੈ ਧ੍ਰਿਤ ਕੇ ਧਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਣਿਆ ਹੈ ਸਰਬੰ ਭਰ ਹੈ ਸਰਬੰ ਕਰ ਹੈ ਸਰਬਾਸ ਹੈ ਸਰਬਨਾਸ ਹੈ ਕਰਣਾ ਕਰ ਹੈ ਬੇਸਵੰ ਪਰ ਹੈ ਸਰਬੇਸ਼ਰ ਹੈ ਜਗਤੀਸ਼ਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ ਪਰਤੇ ਪਰ ਹੈ ਕਰਣਾ ਕਰ ਹੈ ਜਪ ਜਪ ਹੈ ਥਪ ਥਪ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਕਰਤਾ ਕਰਨਾ ਕ੍ਰਿਤ ਹੈ ਅਕ੍ਰਿਤਾ ਕਰਤਾ ਧਰਣੀ ਧ੍ਰਿਤ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕਰਤਾ ਅੰਮ੍ਰਿਤਾ ਅੰਮ੍ਰਿਤ ਹੈ ਅਜਬਾ ਕ੍ਰਿਤਾ ਅੰਮ੍ਰਿਤਾ ਅੰਮ੍ਰਿਤ ਹੈ ਨਰਨਾਇਕ ਹੈ ਖਲਕਾਇਕ ਹੈ ਬੇਸਵੰ ਪਰ ਹੈ ਕਰਣਾਲਯ ਹੈ ਨਰਪਨਾਇਕ ਹੈ ਸਰਪਾਇਕ ਹੈ ਪਾਪੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰ ਕ੍ਰਿਤ ਹੈ ਸਰਬਾ ਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਸਰਵ ਆਤਮ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਯਾਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ
नमो राज संग ताम संग सात रूपे नमो परम तत्तंग अतत्तंग स्वरूपे नमो जोग जोगे नमो ज्ञान ज्ञाने नमो मंत्र मंत्र नमो ध्यान ध्याने नमो ज्योति ज्योति नमो ज्ञान ज्ञाने नमो भोज भोजे नमो पान पाने नमो कलह कर्ता नमो सात रूपे नमो इंद्र इंद्रे नादन विपुते अलंकर रूपे अलंकर अलंके नमो आशासी नमो बांक बंके अपंगी स्वरूपे अनंगी अनामे त्रिपंगी त्रिकाले अनंगी अकामे एक अक्षरी छंद अजय अलय अपय अभय अपुअजु अनास अकास अगंज अपंज अलख पख अकाल दयाल अलेख पेख अनाम अकाम अगाह टह अनाथे परमाथे अजोनी अमोनी न रागे न रंगे न रूपे न रेखे अकर्मंग परमंग गंजे अलेखे पुजहं प्रयात छंदे नमस्त्र प्रणामे समस्त प्रणासे अगंजल अनामे समस्त निवासे नरकामंग बेपूते समस्त स्वरूपे को कर्म प्रणासी सोत्रमंग बेपूते सदा सतनंतंग प्रणासी करिमुख निंदा समस्त निवासी अजायब भूते गजायब गनीमे हरियं करियं करिं बल रहीमे चतर चक्रवर्ती चतर चक्र भुगते सुजियं पहु सुभं सर्वदा सर्वजुगते

ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੁਹਾ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਧਾਰਨ ਕੇ ਦੇਖ ਰਿਓ ਘਰ ਯੋਗ ਜਤੀ ਕੇ ਸੂਰ ਸਧਾਰਨ ਸੁਧ ਸਧਾਰਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖੇ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏ ਕਰਤੀ ਬਣੇ ਕਰਤੀ ਕੇ ਮਾਤਿ ਮਤੰਗ ਦਰਿਜਨ ਸੰਗ ਅਨੁਪ ਤੰਗ ਸਰੰਗ ਸਵਾਰੇ ਕੋਟ ਤਰੰਗ ਕਰੰਗ ਸੀ ਕੁਦਤ ਪਾਵਨ ਕੇ ਗੌਣ ਕੋ ਜਾਤ ਨਿਵਾਰੇ ਭਾਰੀ ਭਜਨ ਕੀ ਭੋ ਭਲੀ ਬਿਦੋ ਨਿਆਵਤ ਸੀਸ ਨ ਜਾਤ ਬਚਾਰੇ ਏਤੇ ਭਏ ਤੋ ਕਾਹਾਂ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਪਿਰਾਏ ਸਭ ਦੇਸ ਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੋੜ ਗਜਨ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਗਵਾਨ ਕੇ ਭੂਪਤ ਕੌਣ ਗਣਨ ਨਹੀਂ ਜਾਤ ਪਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਪਸੇਖੈ ਵੇਦ ਪੁਰਾਣ ਕਤੇ ਬੁਕਰਾਣ ਜ਼ਮੀਨ ਜ਼ਬਾਨ ਸਬਾਨ ਕੇ ਪੇਖੈ ਪਵਨ ਆਹਾਰ ਜਤੀ ਜਤਾਰੂ ਸਭੈ ਸੁਭ ਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸੁਧ ਸੁਪਾਹਾ ਦੁਰੰਤ ਵਾਸੁ ਸਾਸਨਾ ਦੁਰਜੰਦ ਲਾਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲਾਂਗੇ ਤੋਰ ਅਰੀਨ ਮਰੋਰ ਮੁਆਸਨ ਮਾਤਿਮ ਤੰਗਣ ਮਾਨ ਮਲਾਂਗੇ ਸ੍ਰੀ ਪਾਤਿ ਸ੍ਰੀ ਭਗਵਾਨ ਕਿਰਪਾ ਬੈਨੂ ਤਿਆਗ ਜਹਾਨ ਦਾਨ ਚੱਲਾਂਗੇ ਵੀਰ ਅਪਾਰ ਬੜੇ ਬਰਿਆਰ ਵਿਚਾਰ ਅਹਿਸਾਰ ਕੀ ਧਾਰ ਪਛਈਆ ਤੋਰਤ ਦੇਸ ਮਿਲਿੰਦ ਮੁਆਸਨ ਮਾਤਿਵ ਜਾਣ ਕੇ ਮਾਨ ਮਲਈਆ ਗਾੜੇ ਗੜਾਨ ਕੀ ਤੋੜਨ ਹਾਰ ਸੋ ਬਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚ ਗਣੇਕ ਸੋ ਇੱਕ ਦਵਈਆ ਦਾਨਵ ਦੇਵ ਫਨਿੰਦਨ ਸਾਚ ਭੂਤ ਭਾਣ ਜਪੈਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁੰਨ ਪ੍ਰਤਾਪਨ ਬਾੜ ਜਾ ਧੋਨੋ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਅਵਲੋਕ ਜਪੈਂਗੇ ਮਾਨਵਿੰਦਰ ਗਜਿੰਦਰ ਨਾਦ ਪੋ ਜੌਣ ਤਰ ਲੋਕੋ ਰਾਜ ਕਰਾਂਗੇ ਕੋਟ ਚ ਨਾਨਕ ਜਾਤ ਗਦਾਨ ਅਨੇਕ ਸੁਅੰਬਰ ਸਾਜ ਬਰਾਂਗੇ ਬ੍ਰਹਮ ਮਹੇਸ਼ਰ ਬਿਸਨ ਸੱਚੀ ਪਤ ਅੰਤ ਪਸੇ ਜਮ ਫਾਸ ਪਰਾਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫਿਰ ਨ ਦੇਹ ਧਰਾਂਗੇ ਕਾਹ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੇ ਹੋ ਭਗਤਿਆਨ ਗਾਇਓ

ਸੋ ਬੈਠਕੇ ਅਸੀਂ ਹੀ ਅਸੀ ਸੋ ਬੈਸ ਬਤਾਇਓ ਸਾਥ ਕਾਹੂ ਸੁਣ ਲਿਓ ਸਭੈ ਜਿਨ ਪ੍ਰੇਮ ਕੀ ਉਤਨੇ ਹੀ ਪ੍ਰਪਾਇਓ ਕਾਹੂ ਲੈ ਪਾਹਨ ਪੁੱਤਰਿਓ ਸਿਰੂ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸ ਨਵਾਇਓ ਕੋ ਬਤਾਨ ਕੋ ਪੂਜ ਹੈ ਪਸ ਕੋ ਮ੍ਰਤਾਨ ਕੋ ਪੂਜਨ ਤਾਇਓ ਕੁਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬਤਾਨ ਕੋ ਪੂਜ ਹੈ ਪਸ ਕੋ ਮ੍ਰਤਾਨ ਕੋ ਪੂਜਨ ਤਾਇਓ ਕੁਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਭੂਤਾਨ ਕੋ ਪੂਜ ਹੈ ਪਸ ਕੋ ਮ੍ਰਤਾਨ ਕੋ ਪੂਜਨ ਤਾਇਓ ਕੁਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ।

ਤਾਂ ਹੁ ਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤੋ ਜਛਨ ਉਪਜਾਇਓ ਆਦਮ ਤੇ ਕਹਿ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਰ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਹ ਬੰਦ ਕੀਓ ਘਟ ਘਟ ਕੇ ਅੰਤਰ ਕੀ ਜਾਣ ਤਉ ਭਲੇ ਬੁਰੇ ਕੀ ਪੀਰ ਪਛਾਣ ਤਉ ਚੀਟੀ ਤੇ ਕੁੰਚਲਿਆ ਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਣਾ ਘੜ ਘੜ ਕੇ ਪੜ ਪੜ ਕੇ ਜਾਣਾ ਜਬਦ ਕਰ ਕਰਤਾਰਾ ਪ੍ਰਜਾ ਧਰ ਤਬ ਦੇਹ ਪਾਰਾ

ਕੜਕ ਕੇਤ ਮੈਂ ਸਰਣ ਤਿਹਾਰੀ ਆਪ ਹਾਂ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਰ ਦੁੱਖ ਤੇ ਲਿਓ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਸਕਲ ਦੇਹ ਕੋ ਹਰਤਾ ਦੁਰ ਦੁਖੀਅਨ ਕੋ ਛੈ ਕਰਤਾ ਸ੍ਰੀ ਅਸੋਜੋ ਭਾਈ ਦੇ ਅਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਛਤ ਫਲ ਪਾਵੈ ਸੋਈ ਦੁਖ ਨਤ ਸਭ ਵਿਆਪਤ ਕੋਈ ਅੜਿਲ ਨੈ ਗੁੰਗ ਜੋ ਜਾਹੀ ਸੁਰਸ ਨਾ ਪਾਵਈ ਸੁਨੈ ਮੂੜ ਚਿਤ ਲੈ ਚਤਰਤਾ ਆਵਈ ਦੁਖ ਦਰਦ ਭਾਉ ਨਿਕਟ ਨੰਗ ਤਿੰਨਾ ਕੇ ਰਹੈ ਹੋ ਜੋ ਜਾਕੀ ਏਕ ਵਾਰ ਚਾਉਪਈ ਕੋ ਕਹਿ ਚਾਉਪਈ ਸੰਬਤ ਸਤਰਹ ਸਹਿਸਪੁਣ ਜੈ ਅਰਧ ਸਹਿਸਪੁਣ ਤੀਨ ਕਹੀ ਜੈ

ਪੁਰਾਣ ਪੁਰਾਣ ਅਨੇਕ ਮਤ ਏਕ ਨ ਮਨ ਸਿਮਰਤ ਸ਼ਾਸਤਰ ਵੀ ਸਭੈ ਬਹੁ ਭੇਦ ਕਹੇ ਹਮ ਏਕ ਨ ਜਾਣਿਓ ਸ੍ਰੀ ਅਸਮਾਨ ਕਿਰਪਾ ਤੁਮਰੀ ਕਰੋ ਮੈਂ ਨਾ ਕਹਿਓ ਸਭ ਤੋਹੇ ਬਖਨ ਦੁਹਰਾਓ ਸਗਲ ਦੁਆਰ ਕੋ ਛੱਡ ਕੈ ਗਹਿ ਤੁਹਾਰ ਦੁਆਰ ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰੋ ਸਗਲ ਦੁਆਰ ਕੋ ਛੱਡ ਕੈ

ਸਤਿਗੁਰੂ ਮੈਂ ਪਾਇਆ, ਸਤਿਗੁਰੂ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਪਰੀਆਂ ਨੂੰ ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ।

ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕੇ ਅਮਨ ਹੋ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛੁ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੀ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਦਿ ਹਰੋ ਸੱਚ ਨਾਮ ਧਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਇ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੂ ਸਾਚਾ ਨਾਮ ਮੇਰਾ ਆਦਿ ਹਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੋਤ ਦਵਸ ਕੀਤੇ ਕਾਲ ਕੰਠ ਕੁਮਾਰਿਆ

ਬਜ ਹੋ ਕਿਆ ਕਰੇ ਵਿਚਾਰੀਆ। ਤੁਧ ਬਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ, ਏਸ ਨੂੰ ਹੁਰਥਾ ਉਹ ਨਾਹੀ ਸ਼ਬਦ ਲਾਗ ਸਵਾਰੀਆ। ਕਹਿ ਨਾਨਕ ਲੈ ਬਜ ਹੋ ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ ਜਾਣਿਆ, ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲ ਵਿਕਟੇ ਗਿਆਨੰਜਨ ਸਾਰਿਆਂ, ਦਰੋਂ ਜਨ ਕਾ ਮੋਹ ਟੁੱਟਾ ਤਨਕਾ ਸ਼ਬਦ ਸੱਚਾ ਸਵਾਰਿਆ। ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹ ਸੋਜਨ ਪਾਵੈ, ਪਾਵੈ ਤਾਂ ਸੋਜਨ ਦੇਹ, ਜਿਸ ਨੂੰ ਹੋਰ ਕਿਆ ਕਰੇ ਵੇਖਾ ਵਿਚਾਰਿਆ। ਇੱਕ ਭਰਮ ਭੂਲੇ ਫਿਰ ਹੈ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਭਾਵੇ। ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ, ਆਵੋ ਸੰਤ ਪਿਆਰੇ ਅਕਥ ਕੀ ਕਰਾ ਕਹਾਣੀ, ਕਰਾ ਕਹਾਣੀ ਅਕਥ ਕੇਰੀ, ਕਿਤ ਦਵਾਲ ਪਾਈਐ ਤਾਨੋ ਮਾਨੋ ਧਾਨੋ, ਸਭ ਸੋ ਗੁਰ ਕੋ ਹੁਕਮ ਮੰਨੇ ਪਾਈਐ। ਹੁਕਮ ਮੰਨੇ ਹੋ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ, ਇਹ ਮਨ ਚੰਚਲਾ ਚਤੁਰਾਈ ਕਿਨ ਨ ਪਾਇਆ, ਚਤੁਰਾਈ ਨ ਪਾਇਆ ਕਿਨੈ, ਤੂੰ ਸੁਣ ਮਨ ਮੇਰੇ ਆ ਇਹ ਮਾਇਆ। ਮੋਹਣੀ ਜਿਨੇ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਨਾ ਕੀਤੀ, ਜਿਨ ਟਗੌਲੀ ਪਾਈਆ। ਕੁਰਬਾਨ ਕੀਤਾ ਤਸਵਟਾ ਜਿਨ ਮੋਹ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨ ਨ ਪਾਇਆ, ਇਹ ਮਨ ਪਿਆਰੇ ਆ ਤੂੰ ਸਦਾ ਸੱਸ ਮਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚਲਾ ਨਾਹੀ ਤੇਰਾ ਨਾਲੇ, ਸਾ ਤੇਰਾ ਚੱਲਾ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਐ। ਐਸਾ ਕੰਮ ਮੂਲੇ ਨਾ ਕੀਚਾ ਜਿੱਤੇ ਅੰਤ ਪਛੋ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ। ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਗੋਚਰਾ ਤੇਰਾ ਅੰਤ ਨ ਪਾਇਆ, ਅੰਤੋਂ ਨ ਪਾਇਆ ਕਿ ਨ ਤੇਰਾ, ਆਪਣਾ ਆਪ ਤੂੰ ਜਾਣੇ, ਜੀ ਜੰਦ ਸਭ ਖੇਲ ਤੇਰਾ, ਕਿਆ ਕੋ ਅੱਖ ਵਿਖਾੜੇ। ਅੱਖ ਤਾਂ ਵੇਖੇ ਸਭ ਤੂੰ ਹੈ ਜਿਨ ਜਗਤ ਪਾਇਆ, ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਮਸਾਇਆ। ਜੀ ਜਨ ਸਭ ਤੁਧ ਉਪਾਇ, ਇੱਕ ਵੇਖ ਪਰਸਨ ਆਇਆ, ਲਭ ਲੋਭ ਅਹੰਕਾਰ ਚੁਕਾ, ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸਨੂੰ ਆਪ ਠਾਤਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲ ਨਿਰਾਲੀ ਭਗਤਾਂ ਹਕੇਰੀ, ਬਿਖ ਮਾਰ ਚਲਣਾ ਲਾਭ ਲੋਭ ਅਹੰਕਾਰ, ਤਾਂ ਤਿਸਨਾ ਬਹੁਤ ਨਾਹੀ ਬੋਲਣਾ। ਕਰਨੇ ਹੋ ਤਿੱਖੀ ਵੱਲ ਹੋ ਨਿੱਕੀ, ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ। ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ, ਜਿਉਂ ਤੂੰ ਚਲਾਹੇ ਤਿਵ ਚਲਾ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜੇ ਤੂੰ ਚਲਾਹੇ ਤਿਵੈ ਚਲਾਹੇ, ਜਿਨਾ ਮਾਰਗ ਪਾਵੇ ਕਰ ਕਿਰਪਾ, ਜਿਨਾ ਬਲਾਹੇ ਸੇ ਹਰ ਹਰਸਦਾ ਤੇ ਆਵੇ, ਜਿਸਨੂੰ ਕਢਾ ਸੁਣਾਏ ਆਪਣੀ ਸੇ ਗੁਰਦੁਆਰਾ ਸੁਖ ਪਾਵੇ ਹੈ। ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵੇ ਹੈ, ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ ਇਹ ਤਨ ਕਹਿ ਮਨ ਵਸਿਆ, ਜਨ ਧਰੋਹ ਲਿਖਿਆ ਆਇਆ।

ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਿਨ੍ਹਾਂ ਜਿਨੀ ਹਰਿ ਧਿਆਇਆ ਹਰਿ ਧਿਆਇਆ ਪਵਿੱਤ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕਟੰਬ ਸਹਿਤ ਸਿਉਂ ਪਵਿੱਤ ਸੰਗਤ ਸਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਹਰਿ ਧਿਆਇਆ ਕਰਮੀ ਸਹਿਜ ਨਾ ਉਪਜਾਏ ਬਿਨ ਸਹਿਜਾ ਸਹਸਾ ਨਾ ਜਾਏ ਨਹਿ ਜਾਏ ਸਹ ਸਹਿ ਕਸਿਮਰਾਹ ਕਰਮ ਕਮਾਏ ਸਹਸਾ ਜੀਓ ਮਲੀਨ ਹੈ ਕਿਸਨਿਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰਿ ਸਿਉ ਰਾਹਾ ਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਸਹਸਾ ਉਪਜਾਏ ਜੀਓ ਮੈਲੀ ਬਾਹਰੋਂ ਨਿਰਮਲੋ ਬਾਹਰੋਂ ਨਿਰਮਲ ਜੀਓ ਤਾਂ ਮੈਲੀ ਤਿੰਨੀ ਜਨਮ ਜੂ ਵੈ ਹਾਰਿਆ

ਰਹਿ ਨਾਮ ਉੱਤਮ ਸੋ ਸੁਣਹਿ ਨਾਹੀ ਫਿਰਾਂ ਜੋ ਬਿਤਾਲਿਆ ਕਹਿ ਨਾਨਕ ਜਿਨ ਸਤ ਜਿਆ ਕੂੜੇ ਲਾਗੇ ਤਿੰਨ ਜਨਮ ਜੁਵੈ ਹਾਰਿਆ ਜੀਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚਾ ਨਾਹੀ ਮਣਸਾ ਸੱਸ ਮਾਣੀ ਜਨਮ ਰਤਨ ਜਿਨ ਖੱਟਿਆ ਭਲੇ ਸੇ ਬਣਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰਨਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸੇ ਕੋਈ ਜੀਉ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮ ਸੰਭਾਲੇ ਆਪ ਛੱਡ ਸਦਰ ਪਰਣੈ ਗੁਰਬਨੇ ਅਮਰਨ ਜਾਣੈ ਕੋਈ ਕਹਿ ਨਾਨਕ ਸੁਣ ਹੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਕੋਵੈ ਬਿਨਸਾ ਗੁਰਮੁਖ ਨ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਬੇ ਕੀ ਅਜਾਏ ਅਨੇਕ ਜੂਨੀ ਭਰ ਪਾਵੈ ਬਿਨਸਾ ਗੁਰਮੁਖ ਨ ਪਾਏ ਫਿਰ ਮੁਕਤ ਪਾਇ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਅਸਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਨ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰੰਗ ਜਪਿਓ ਸਾਰੰਗ ਬਾਣੀ ਕਹਿ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਵਾਜੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜ ਹੋ

ਨਾਨਕ ਸਤਿਗੁਰੁ ਭਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤ ਆਪ ਉਪਾਇ ਕਹਿ ਕਰਤਾ ਆਪੇ ਹੁਕਮ ਰਤਾਏ ਹੁਕਮ ਰਤਾਇਆ ਵੀ ਕਹਿ ਗੁਰਮੁਖ ਸਾਹਿਬ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਉਂ ਲਿਵਡਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ ਤਤੈ ਸਰਣ ਜਾਣੀ ਤਤੈ ਸਰਣ ਜਾਣੀ ਗੁਰੂ ਬਾਜ ਹੋ ਤਤੈ ਸਰਣ ਜਾਣੀ ਤੇ ਗੁਣੀ ਸੰਸਾਰ ਭਲਾਂ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨੁਸਿਆ ਬੁੱਲ ਹਿਮਰਤ ਬਾਣੀ ਕਹਿ ਨਾਨਕ ਸੋਤਾ ਤਪਾ ਜਿਸਨੂੰ ਅਣਦਿਨ ਹਰਲ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿ ਅਮਨ ਹੁ ਵਸਾਰੀਐ ਅਮਨ ਹੁ ਕਿਉਂ ਵਸਾਰੀਐ ਇਹ ਵਰਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਕੁਛ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਦਾ ਸੰਭਾਲੀਐ ਕਹਿ ਨਾਨਕ ਵਰਦਾਤਾ ਸੋ ਕਿਉਂ ਮਨ ਹਮਸਾਰੀਐ ਕਹਿ ਨਾਨਕ ਵਰਦਾਤਾ ਸੋ ਕਿਉਂ ਮਨ ਹਮਸਾਰੀਐ ਜੈਸੀ ਅਗਰ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਕੋ ਜੇਹੀ ਕਰਤਾ ਖੇਲ ਰਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਚੁੜਕੀ ਲੱਗੀ ਤ੍ਰਿਸ਼ਨਾ

ਦੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੇ, ਜੇ ਚਿਰ ਹਰ ਰਸ ਪੱਲਾ ਨਾ ਪਾਏ, ਹਰ ਰਸ ਪਾਏ ਪੱਲਾ ਪੀਏ, ਹਰ ਰਸ ਬਹੁ ਨ ਤਰਸ ਨਾ ਲਾਗੇ ਆਏ, ਇਹੋ ਹਰ ਰਸ ਕਰਮੀ ਪਾਈਏ ਸਭ ਗੁਰ ਮਿਲੇ ਜਿਸੇ ਆਏ, ਕਹਿ ਨਾਨਕ ਹੋਰ ਅਨ ਰਸਾ ਵਿਸਰੇ, ਜਾਂ ਹਰ ਵਸੈ ਮਨ ਆਏ, ਇਹ ਸਰੀਰ ਆ ਮੇਰੇ ਆ, ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ,

ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਇ ਕਹਿ ਕਿਆ ਤੁਧ ਕਰਮ ਕਮਾਇਆ ਇਹ ਕਰਮ ਕਮਾਇਆ ਤੁਧ ਸਰੀਰਾ ਜਾ ਤੂ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਮਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਣ ਹੋਆ ਜਿਨ ਸਤਿਗੁਰ ਸਿਵਤ ਲਾਇਆ ਏ ਨੇਤਰ ਹੋ ਮੇਰੇ ਹੋ ਹਰ ਤੂੰ ਮੈਂ ਜੋ ਧਰੀ ਹਰ ਬਿਨੇ ਅਵਰਣ ਦੇਖੋ ਕੋਈ ਹਰ ਬਿਨੇ ਅਵਰਣ ਦੇਖੋ ਕੋਈ ਨਦਰੀ ਹਰ ਨੇ ਹੱਲਿਆ ਇਹੋ ਇਸ ਸੰਸਾਰ ਤੂੰ ਦੇਖਦੇ ਉਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨੇ ਅਵਰਣ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸ਼ਰਵਣ ਹੋ ਮੇਰੇ ਹੋ ਸੱਚ ਸੁਣਨ ਨੂੰ ਪਠਾਏ ਸੱਚ ਸੁਣਨ ਨੂੰ ਪਠਾਏ ਸ੍ਰੀ ਲਾਇ ਸੁਣਸਤ ਬਾਣੀ ਜਿਤੁਣੀ ਮੰਤਨ ਹਰਿਆ ਹੋਵਾ

ਦਵਾਲੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਪਾਵਨੇ ਕਨਾ ਦਸਵਾਂ ਦੁਆਰ ਦਿਖਾਇਆ ਤਹ ਅਨੇਕ ਰੂਪ ਨਾਉ ਨਵ ਨਿਧੋ ਤਿਸਦਾ ਅੰਤ ਨ ਜਾਈ ਪਾਇਆ ਕਹਿ ਨਾਨਕ ਹਰ ਪਿਆਰੈ ਜੀਉ ਗੁਫਾ ਅੰਦਰ ਰੱਖੇ ਵਾਜਾ ਪਾਵਣ ਵਜਾਇਆ ਇਹ ਸਾਚਾ ਸੋਹਿਲਾ ਸਾਚਾ ਘਰ ਗਾਵੋ ਗਾਵੋ ਤਾਂ ਸੋਹਿਲਾ ਘਰ ਸਾਚਾ ਜਿੱਥੇ ਸਦਾ ਸਤਿ ਆਵੇ ਸਚੋ ਧਿਆਵੈ ਜਾਤ ਭਾਵੈ ਗੁਰਮ ਕੁੰਜਨ ਬੁਝਾਵੇ ਇਹੋ ਸਤ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਹੇ ਕਹਿ ਨਾਨਕ ਸਾ ਸੋਹਿਲਾ ਸਚਾ ਘਰ ਗਾਵੇ ਅਨੰਦ ਸੁਨੋਹੋ ਵਡ ਭਾਗੀਓ ਸਗਲ ਮਨੋਹਰ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਹਿੰਦੂ ਕਰੋ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਸਾਰ ਜਨ ਪਹਿ ਸਰਸੇ

ਮੁੱਖ ਚੋਟ ਪੁਖਨ ਸਾਰੰਗ ਤ੍ਰੈਪਾਲ ਤਿਹਾਰ ਵਿਚਾਰੰਗ ਗਲ ਮਾਲਾ ਤਿਲਕ ਲੀਲਾਟੰਗ ਦੁਏ ਧੋਤੀ ਬਸਤਰ ਕਪਾਟੰਗ ਜੈ ਜਾਨਸ ਬ੍ਰਹਮੰ ਕਰਮੰ ਸਭ ਕੋ ਕੁੰਡੀ ਚੋ ਕਰਮੰ।

0: ਗੁਰੂ ਸਾਹਿਬ ਦਇਆਲ ਕਿਰਪਾ ਕਰੇ ਤਾਂ ਸਹੀ ਕਰ ਕਰਾਏ ਸੀ।
1: ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ। ਖਸਮੈ ਭਾਵੈ ਸੋ ਕਰੇ ਮਨੁ ਚਿੰਦਿਆ ਸੋ ਫਲ ਪਾਏ।

ਪਵਿੱਤਰੇ ਪਲਾਉਣੇ ਪਾਉਣਗੇ ਗਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕਰ ਪਸਾਰਿਆ ਚੀਜ਼ ਕਰਨ ਮਨ ਭਾਵਦੇਰ ਬੁੱਝਣ ਆਈ ਹਾਰਿਆ ਘਰ ਫਰਮਾਇ ਸਿਖਾਇਆ ਵੇਖ ਮਹਿਲ ਤਮਰਨ ਵਿਸਾਰਿਆ ਜਰਿਆਈ ਜੋ ਬਨਹਾਰਿਆ ਜਰਿਆਈ ਜੋ ਬਨਹਾਰਿਆ।

ਸਲੋਕ ਮਹਲਾ ਪਹਿਲਾ ਜੇਕਰ ਸੁਤਕ ਮੰਨੀਏ ਸਭ ਤੋਂ ਸੁਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਨੇ ਅੰਨ ਕੇ ਜੀਆਂ ਬਾਜਨਾ ਕੋਏ ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ ਸੂਤਕ ਕਿਉਂ ਕਰਖੀਏ ਸੂਤਕ ਪਵਰ ਸੋਏ

ਹੋਰ ਚੱਕਰ ਲੱਗੇ ਚਾਕਰੀ ਚੱਲੇ ਖਸਮੇ ਪਹਾਏ ਹੁਰਮਤ ਸੁਣੋ ਅਗਲੇ ਉਹ ਜੋ ਪੇਦੂਣਾ ਖਾਏ ਖਸਮੇ ਕਰੇ ਬਰਾਬਰ।

ਹਰੀ ਨਾਨਕ ਅੰਤ ਨਾ ਜਾਪਣੀ ਅਰਥਾਂ ਕੇ ਭਰਾ ਵਾਰ ਆਪ ਕਰਾਏ ਸਾਖਤੀ ਬਿਰਾਪ ਕਰਾਏ ਮਾਰ ਇੱਕ ਨਾ ਗਲੀ ਜੰਜੀਰੀਆਂ ਇੱਕ ਤੁਰੇ ਚੜੇ ਵਿਸਿਆਰ ਆਪ ਕਰਾਏ ਕਰੇ ਆਪੂ ਕੈਸਣ ਕਰੇ ਪੁਕਾਰ ਨਾਨਕ ਕਰਨਾ ਜਨ ਕਿਆ ਪ੍ਰਤਿਸੀ ਕਰਨੀ ਸਾਰ ਪ੍ਰਤਿਸੀ ਕਰਨੀ ਸਾਰ।

ਗੁਰੂ ਪਿਆਰ ਸਤਿਸੰਗ ਜੀ ਕੀਰਤਨ ਕਰਦਿਆਂ ਹੋਈਆਂ ਭੁੱਲਾਂ ਬਖਸ਼ ਦੇਣੀਆਂ ਜੀ। ਚੱਲ ਰਹੀ ਗੁਰਬਾਣੀ ਦੀ ਲੜੀਵਾਰ ਵਿਚਾਰ ਲੜੀਵਾਰ ਕਥਾ ਸਤਿਕਾਰਯੋਗ ਗਿਆਨੀ ਚੌਰਾ ਪਾਸਾ ਜੀ ਸਰਵਨ ਕਰੋ ਜੀ। ਜਿੰਨੇ ਵੀ ਸਤਿਸੰਗ ਦੀ ਗੁਰਬਾਣੀ ਗੁਰਸ਼ਬਦ ਨਾਲ ਜੁੜੇ ਹੋ ਪਿਆਰ ਸਾਹਿਤ ਗੁਰੂ ਪਤੇ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਉਂ ਪਾਵੈ ਤਿਉਂ ਰਾਖ ਲੈ, ਹਮ ਸਰਨ ਪ੍ਰਭ ਆਏ ਰਾਮ ਰਾਜੇ। ਹਮ ਭੂਲ ਵਿਗਾੜਾ ਦਿਨ ਸੁਰਾਤ,

ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨਾ ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਕਹੈ ਸੇਵਕ ਜਨ ਮਾਨਾ ਪ੍ਰਤੱਖ ਗੁਰੂ ਨਿਸਤਾਰੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਪਾਵਨ ਭਗਤ ਵਛਲ ਕਰੁਣਾ ਨਿਧਾਨ, ਹੋਠ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮੰਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸੁਭਾਏ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਕੀ ਵਾਰ ਹੋਰ ਸ਼ਬਦਾਂ ਦਾ ਰਸ ਭਿੰਨਾ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਮੋਲਕ ਮਨੁੱਖ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਗੁਰੂ ਕੀ ਸਤਸੰਗਤ ਕਰਨ ਦਾ ਸੁਭਾਗ ਸਮਾਂ ਮਹਾਰਾਜ ਜੀ ਆਪਾਂ ਨੂੰ

ਬੰਦਗੀ ਕਰਨ ਦਾ ਉਪਦੇਸ਼, ਸਿਮਰਨ ਦਾ ਉਪਦੇਸ਼, ਸੇਵਾ ਦਾ ਉਪਦੇਸ਼ ਮਹਾਰਾਜ ਸੱਚੇ ਪਾਤਸ਼ਾਹ ਜੀ ਜਿੱਥੇ ਬਖਸ਼ਿਸ਼ ਕਰਦੇ ਨੇ, ਸਤ ਸੰਗਤ ਸਤ ਦੇ ਨਾਲ ਜੁੜ ਜਾਵੇ ਜਿੱਥੇ ਮਨ, ਜੋ ਸਦੀਵ ਕਾਲ ਸਤ ਹੈ, ਕਾਇਮ ਹੈ, ਵਿਨਾਸ਼ੀ ਹੈ, ਉਹਦਾ ਗਿਆਨ ਆ ਜਾਵੇ, ਇੱਕ ਦਾ ਧਿਆਨ ਆ ਜਾਵੇ, ਮਨ ਚੰਚਲ ਹੈ ਜੋ ਹਮੇਸ਼ਾ ਹੀ ਚਲਾਏ ਮਾਨ ਹੈ, ਇਹ ਰੁਕ ਜਾਵੇ, ਟਿਕ ਜਾਵੇ। ਸਤਸੰਗਤ ਦਾ ਕਰਨ ਦਾ ਭਾਵ ਇਹ ਹੁੰਦਾ ਹੈ, ਫਲ ਇਹ ਹੁੰਦਾ ਹੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਸਤਸੰਗਤ ਸਾਧ ਪਾਈ ਵੱਡ ਭਾਗੀ। ਪਹਿਲੇ ਤੇ ਸਤਸੰਗਤ ਸਤਿਗੁਰਾਂ ਦੀ, ਸ੍ਰੇਸ਼ਟ ਪੁਰਸ਼ਾਂ ਦੀ, ਜਿਨ੍ਹਾਂ ਮਨ ਨੂੰ ਸਾਧਿਆ ਹੋਇਆ, ਪੂਰੇ ਗੁਰੂ ਦੀ, ਪੂਰੇ ਮਹਾਤਮਾ ਦੀ, ਬ੍ਰਹਮ ਗਿਆਨੀ ਦੀ, ਮਹਾਂਪੁਰਖ ਜਿਹਦੇ ਵੱਡੇ ਭਾਗ ਨੇ ਉਹਨੇ ਪਾਈ, ਹਰੇਕ ਨੂੰ ਨਹੀਂ ਮਿਲਦੀ। ਸਤਸੰਗਤ ਸਾਧ ਪਾਈ ਵੱਡ ਭਾਗੀ, ਇਉਂ ਕਹਿ ਲਈਏ ਵੀ ਜਿੱਥੇ ਆ ਕੇ ਮਨ ਸਾਧਿਆ ਜਾਂਦਾ, ਰੁਕ ਜਾ, ਚਲਾਏ ਮਾਨ ਤੋਰਾ ਤੋ, ਰੁਕ ਜਾਵੇ ਮਨ, ਠਹਿਰਾ ਹੋ ਜਾਵੇ, ਟਿਕਾ ਵਿੱਚ ਆ ਜਾਵੇ, ਸ਼ਾਂਤ ਹੋ ਜਾਵੇ, ਇਹਨੂੰ ਸ਼ਾਂਤੀ ਮਿਲ ਜਾਵੇ। ਐਸ ਸਤਸੰਗਤ ਹੈ ਜੋ ਵੱਡਿਆਂ ਭਾਗਾਂ ਵਾਲਿਆਂ ਨੇ ਪਾਈ, ਵੱਡਿਆਂ ਭਾਗਾਂ ਵਾਲਿਆਂ ਦਾ ਮਨ ਜੁੜਿਆ ਹੈ, ਸਮਾਂ ਮਿਲਦਾ ਹੈ, ਮਨ ਚੱਲ ਤੋ ਭਇਓ ਅਰੂੜਾ, ਜਿੱਥੇ ਮਨ ਚੱਲ ਤੋਂ ਬੜਾ ਚਲਾਏ ਮਾਨ ਹੈ, ਚੰਚਲ ਹੈ, ਭਇਓ ਅਰੂੜਾ, ਅਰੂੜਾ ਤੋਂ ਭਾਵ ਸਥਿਤ ਟਿਕਾ ਵਿੱਚ, ਜਿੱਥੇ ਆ ਕੇ ਮਨ ਟਿਕਾ ਵਿੱਚ ਹੋ ਜਾਵੇ, ਉਹ ਪੂਰਨ ਮਹਾਤਮਾ ਨੇ, ਜਿਨ੍ਹਾਂ ਦਾ ਆਪਦਾ ਮਨ ਟਿਕਾ ਵਿੱਚ ਹੁੰਦਾ, ਜੋ ਆਪ ਜੁੜੇ ਹੋਏ ਹੁੰਦੇ ਨੇ, ਦੂਜਿਆਂ ਨੂੰ ਵੀ ਜੋੜ ਦਿੰਦੇ ਨੇ, ਕੋਈ ਸਾਧੂ ਨਹੀਂ ਜਿਨ੍ਹਾਂ ਮਨ ਸਾਧਿਆ ਹੋਇਆ, ਵਾਹਿਗੁਰੂ ਦੀ ਬੰਦਗੀ ਨਾਲ ਆਪਣਾ ਮਨ ਉਹਨਾਂ ਦਾ ਭਤੀਜਿਆ ਹੋਇਆ, ਜੁੜਿਆ ਹੋਇਆ। ਤਾਂ ਹੀ ਮਹਾਰਾਜ ਜੀ ਨੇ ਜੋੜਨ ਹਾਰਾ ਸੰਤ ਨਾਨਕ ਪਾਦਰ ਪੱਧਰੋ, ਜੋੜਨ ਵਾਲਾ ਤੇ ਸੰਤ ਹੈ, ਮਹਾਤਮਾ ਹੈ, ਰੱਬ ਦਾ ਪਿਆਰਾ ਹੈ। ਐਸਾ ਸਤਸੰਗਤ ਦਾ ਫਲ ਹੀ ਹੈ ਕਿ ਮਨ ਟਿਕਾ ਵਿੱਚ ਆ ਜਾਵੇ, ਮਨ ਭਰਮ ਦਾ ਹੋਇਆ ਟਿਕ ਜਾਵੇ, ਨਵਿਕ ਦਾ ਆਸਰਾ ਮਿਲ ਜਾਵੇ, ਵਾਹਿਗੁਰੂ ਦੇ ਨਾਮ ਦਾ ਨਿਸ਼ਚਾ ਭਰੋਸਾ, ਸੱਚਾ ਪ੍ਰੇਮ ਪੈਦਾ ਹੋ ਜਾਵੇ, ਪ੍ਰੀਤ ਬਣ ਜਾਵੇ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਗਰੀਬ ਨਿਵਾਜ ਪਾਵਨ ਉਪਦੇਸ਼ ਲੜੀਵਾਰ ਕਥਾ ਮਹੇਸ਼ਾ, ਜੋ ਯੋਗੀ ਸੀ ਗੜ੍ਹ ਸ਼ੰਕਰ ਵਾਲਾ, ਉਹਨੂੰ ਭਾਈ ਤਿਲਕੂ ਸਿੱਖ, ਗੁਰੂ ਕਾ ਗਿਆਨਵਾਨ ਸਿੱਖ ਰਹਿਮਤ ਜੀ ਅਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਸੀ ਲੈ ਕੇ ਆਇਆ ਹੈ ਆਪਣੀ ਕਰਨੀ ਕਰਕੇ। 620 ਸਾਲ ਦੀ ਇਹ ਯੋਗੀ ਦੀ ਉਮਰ ਸੀ, ਪੁਰਾਣਾ ਜਾਮ ਕਰਨਾ ਜਾਣਦਾ ਸੀ, ਵੇਦਾਂ ਸ਼ਾਸਤਰਾਂ ਦਾ ਗਿਆਨ ਵੀ ਸੀ, ਵੱਡੀ ਉਮਰ ਦਾ ਬੜਾ ਹੰਕਾਰ ਸੀ, ਮਾਣ ਸੀ। ਮਹਾਰਾਜ ਜੀ ਨੇ ਇਹਦੇ ਸਾਰੇ ਸ਼ੰਕੇ ਨਿਵਿਰਤ ਕੀਤੇ, ਖੜਾ ਸਾਹਿਬ ਕੋਲ ਉਪਦੇਸ਼ ਦਿੱਤਾ, 68 ਘਾਟ ਜਿੱਥੇ ਬਣਿਆ ਹੋਵੇ, ਗਰੀਬ ਨਿਵਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਪਿਆ ਪਹਿਲਾ ਤੇ ਦੂਜਾ ਸ਼ਬਦ ਇਹਦੇ ਫਰਥਾਏ ਮਹਾਰਾਜ ਜੀ ਨੇ ਇਹ ਉਚਾਰਨ ਕੀਤੇ, ਇਹ ਯੋਗੀ ਦੇ ਫਰਥਾਏ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਹਿਲੇ ਦੱਸਿਆ ਕਿੰਗ ਕੀ ਹੈ, ਗ੍ਰੰਥਾਂ ਨੂੰ ਪੜ੍ਹ ਲੈਣਾ ਹੋਰ ਗੱਲ ਹੈ, ਵਿਚਾਰ ਲੈਣਾ ਹੋਰ ਗੱਲ ਹੈ, ਧਾਰਨ ਕਰਕੇ ਕਰਨੀ ਦੇ ਵਿੱਚ ਨਿਪੁੰਨ ਹੋਣਾ ਇਹ ਬਖਸ਼ਿਸ਼ ਹੈ, ਇਹਦੇ ਬਿਨਾਂ ਨਹੀਂ ਕੋਈ ਤਰਿਆ ਹੈ। ਬਿਨ ਭੈ ਕਥਨੀ ਸਰਬ ਬੇਕਾਰ,

ਆਪਾਂ ਸ਼ਬਦ ਸੁਣੇ ਨੇ ਰਾਗੀ ਜਥੇ ਪਾਸ ਜੇ ਭੈ ਨਹੀਂ ਭਾਵਨੀ ਨਹੀਂ ਜਿੰਨੀ ਮਰਜ਼ੀ ਕਥਨੀ ਹੈ ਐਡਾ ਕੋਈ ਦੁਨੀਆਂ ਵਿੱਚ ਵਿਦਵਾਨ ਹੈ ਬੇਕਾਰ ਹੈ ਸਾਰੀ ਐਵੇਂ ਹੈ ਵਿਗਾੜ ਹੀ ਹੈ ਇਸੇ ਕਰਕੇ ਹੀ ਝਗੜੇ ਹੋ ਰਹੇ ਨੇ ਆਚਾਰੀਆ ਦਾ ਵਿਦਵਾਨ ਦਾ ਕੰਮ ਹੁੰਦਾ ਝਗੜੇ ਮਕਾਉਣੇ ਉਲਟਾ ਹੋ ਰਹੇ ਨੇ ਪਾ ਰਹੇ ਨੇ ਸਟੇਜਾਂ ਤੋਂ ਬੋਲ ਬੋਲ ਕੇ ਭੈ ਨਹੀਂ ਹੈ ਭਾਵਨੀ ਨਹੀਂ ਹੈ ਕਰਨੀ ਨਹੀਂ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਯੋਗੀ ਮਹੇਸ਼ੇ ਨੂੰ ਇਹ ਚਾਰ ਪੁਕਾਰਾ ਨਾ ਤੂੰ ਮਨ ਹੈ ਖੱਟ ਪੀ ਏਕਾ ਬਾਤ ਵਖਾਨਾ ਦਸ ਅਸ਼ਟੀ ਮਿਲੇ ਇੱਕੋ ਕਹਿਆ ਤਾ ਪੀ ਯੋਗੀ ਭੇਦ ਨਾ ਲਹਿਆ ਕਿੰਕੁਰੀ ਅਨੂਪ ਵਾਜਾ ਯੋਗੀਆ ਮਤਵਾਰੋ ਰੇ ਫਿਰ ਮਹਾਰਾਜ ਜੀ ਨੇ ਦੱਸਿਆ ਗੁਰੂ ਕੀ ਕਿਰਪਾ ਨਾਲ ਕਿੰਗ ਵੱਜਦੀ ਹੈ ਬੜੀ ਮਿੱਠੀ ਵੱਜਦੀ ਹੈ ਦੂਜੇ ਰਹਾਓ ਵਿੱਚ ਖੋਜਤ ਖੋਜਤ ਦੁਆਰੇ ਆਇਆ ਤਾਂ ਨਾਨਕ ਯੋਗੀ ਮਹਿਲ ਘਰ ਪਾਇਆ ਇਉਂ ਕਿੰਕੁਰੀ ਅਨੂਪ ਵਾਜਾ ਸੁਣ ਯੋਗੀ ਕੈ ਮਨ ਮਿੱਠੀ ਲਾਗੈ ਰਹਾਓ ਅਨਹਦ ਨਾਦ ਸਹਿਜ ਧੁਨ ਇਹ ਕਿੰਗ ਤੱਕ ਪਹੁੰਚੇ ਇਹ ਕਿੰਗ ਵੱਜਦੀ ਹੈ ਫਿਰ ਬਾਹਰੀ ਇਹ ਹਰਨ ਦਾ ਸਿੰਘ ਫੜ ਕੇ ਕਿੰਗ ਵਜਾਉਣ ਦੀ ਲੋੜ ਨਹੀਂ ਹੈ ਇਹ ਕੰਨ ਰਸ ਦੂਜਾ ਸ਼ਬਦ ਵੀ ਮਹਾਰਾਜ ਨੇ ਕਿਹਾ ਮਹਾਰਾਜ ਕਿਰਪਾ ਕਰੋ ਮੇਰੇ ਤੇ ਮੈਂ ਭੁੱਲਿਆ ਹੋਇਆ ਸੀ ਮੈਨੂੰ ਹੰਕਾਰ ਹੈ ਵੱਡੀ ਉਮਰ ਦਾ ਤੁਸੀਂ ਸੱਚ ਕਹਿ ਰਹੇ ਹੋ ਅਗਲਾ ਸ਼ਬਦ ਵੀ ਮਹਾਰਾਜ ਜੀ ਇਹਦੇ ਪ੍ਰਥਾਏ ਉਚਾਰਨ ਕਰਕੇ ਨਿਹਾਲ ਕੀਤਾ ਹੈ ਗੜ ਸ਼ੰਕਰ ਵਾਲੇ ਮਹੇਸ਼ੇ ਯੋਗੀ ਨੂੰ ਰਾਮ ਕਲੀ ਮਹੱਲਾ ਪੰਜਵਾ ਤਾਗਾ ਕਰਕੇ ਲਾਈ ਥਿਗਲੀ ਲਓ ਨਾੜੀ ਸੂਆ ਹੈ ਅਸਤੀ ਮਹਾਰਾਜ ਕਹਿੰਦੇ ਅੰਤਰੀ ਇਹ ਯੋਗ ਜਿਹੜਾ ਵਾਹਿਗੁਰੂ ਦੀ ਬਖਸ਼ਿਸ਼ ਨੂੰ ਸਮਝੋ ਜੋ ਵਾਹਿਗੁਰੂ ਨੇ ਸਰੀਰ ਨੂੰ ਹੀ ਸਾਡੇ ਨੂੰ ਯੋਗੀ ਬਣਾਇਆ ਹੋਇਆ ਹੈ ਤਾਗਾ ਕਰਕੇ ਲਾਈ ਥਿਗਲੀ ਜੋ ਤਾਗਾ ਆਪਣਾ ਚੇਤਨ ਸੱਤਾ ਦਾ ਸ਼ਕਤੀ ਦਾ ਮਹਾਰਾਜ ਜੀ ਨੇ ਤਾਗਾ ਬਣਾ ਕੇ ਇਹ ਸਾਰੀ ਮਾਲਾ ਬਣਾਈ ਹੋਈ ਹੈ ਜੋ ਮਾਲਾ ਫਿਰਦੀ ਹੈ ਇਹ ਆਪਣਾ ਸੂਤ ਤਾਗਾ ਵਿੱਚ ਕਰਕੇ ਚੇਤਨ ਸੱਤਾ ਜੋਤ ਰੱਖ ਕੇ ਅਤੇ ਇਹ ਸਾਰੀ ਜੋ ਗੋਦੜੀ ਹੈ ਨਾ ਸਰੀਰ ਰੂਪੀ ਗੋਦੜੀ ਦੇਹੀ ਇਹ ਬਣਾਈ ਹੋਈ ਹੈ ਜੀਵਾਂ ਦੀ ਲਓ ਨਾੜੀ ਸੂਆ ਹੈ ਜਿਹੜੀਆਂ ਇਹ ਜਾਣ ਲਓ ਲਓ ਜਾਣ ਲਓ ਨਾੜੀਆਂ ਜਿਹੜੀਆਂ ਨੇ ਬਰੀਕ ਬਰੀਕ ਮੋਟੀਆਂ ਅਤੇ ਬਹੁਤ ਬਰੀਕ ਇਹ ਨਾੜੀਆਂ ਨੇ ਸੂਆ ਹੈ ਅਸਤ ਜਿਵੇਂ ਤਰੋਪੇ ਲਾਉਂਦੇ ਹੁੰਦੇ ਨੇ ਗੰਢਦੇ ਹੁੰਦੇ ਨੇ ਇਹ ਹੱਡੀਆਂ ਨੇ ਗੰਢੀਆਂ ਹੋਈਆਂ ਨੇ ਨਾੜੀਆਂ ਨਾਲ ਹੱਡੀਆਂ ਗੰਢੀਆਂ ਹੋਈਆਂ ਨੇ ਤੋਪੇ ਲਾਏ ਹੋਏ ਨੇ ਵਾਹਿਗੁਰੂ ਨੇ ਸੋਹਣਾ ਸਰੀਰ ਦਾ ਢਾਂਚਾ ਬਣਾਇਆ ਹੋਇਆ ਹੈ ਸੱਚੇ ਪਾਤਸ਼ਾਹ ਅੰਬਾ ਕਾ ਕਰ ਡੰਡਾ ਧਰਿਆ ਤੇ ਆਸਰੇ ਕਾਹਦੇ ਇਹਨੂੰ ਥੰਮੀ ਕਾਹਦੇ ਦਿੱਤੀ ਹੈ ਰਾਕਤ ਬੁੰਦ ਕੀ ਥੰਮੀ ਦਿੱਤੀ ਹੈ ਪਾਣੀ ਦਾ ਆਸਰਾ ਹੈ ਅੰਬਾ ਕਾ ਕਰ ਡੰਡਾ ਧਰਿਆ ਪਾਣੀ ਦਾ ਆਸਰਾ ਹੈ ਇਹ ਸਮਝ ਲਓ ਡੰਡਾ ਹੈ ਇਹ ਆਸਰਾ ਹੈ ਯੋਗੀ ਹੱਥ ਵਿੱਚ ਡੰਡਾ ਵੀ ਰੱਖਦੇ ਸਨ ਸੋ ਅੰਬਾ ਕਾ ਕਰ ਡੰਡਾ ਧਰਿਆ ਜੋ ਪਾਣੀ ਦਾ ਆਸਰਾ ਇਹਨੂੰ ਦਿੱਤਾ ਹੈ ਪਹਿਲਾ ਪਾਣੀ ਜੀਉ ਹੈ ਜਿੱਤ ਹਰਿਆ ਸਭ ਕੋਏ ਪਹਿਲਾ ਸਭ ਤੋਂ ਪਾਣੀ ਦਾ ਆਸਰਾ ਹੈ ਜਿਹਦੇ ਕਰਕੇ ਸਭ ਕੋਈ ਹਰਿਆ ਭਰਿਆ ਹੈ ਪਾਣੀ ਨਾ ਅੰਦਰ ਹੋਵੇ ਮੁੱਕ ਜਾਵੇ ਤੇ ਸਰੀਰ ਫਿਰ ਵੀ ਡਿੱਗ ਪੈਂਦਾ ਹੈ ਪਾਣੀ ਤੋਂ ਰਕਤ ਬੁੰਦ ਕਾ ਗਾਰਾ ਪਾਣੀ ਮੈਲਾ ਮਾਟੀ ਗੋਰੀ ਇਸ ਮਾਟੀ ਕੀ ਪੁੱਤਰੀ ਜੋਰੀ
ਪਾਣੀ ਤੋਂ ਹੀ ਬਿੰਦ ਬਣਦਾ ਹੈ, ਬਿੰਦ ਤੋਂ ਇਹ ਸਰੀਰ ਹੈ, ਇਹ ਢਾਂਚਾ ਹੈ, ਮੂਲ ਰੂਪ ਵਿੱਚ ਬਿੰਦ ਹੀ ਹੈ ਅਤੇ ਪਾਣੀ ਨਾਲ ਹੀ ਜੀਂਦਾ ਹੈ। ਫਿਰ ਵੀ ਪਾਣੀ ਤੋਂ ਬਿਨਾਂ ਜੀਂਦਾ ਨਹੀਂ ਰਹਿ ਸਕਦਾ ਹੈ। ਪਾਣੀ ਮੁੱਕ ਜਾਏ ਤਾਂ ਮੁੱਕ ਜਾਂਦਾ ਹੈ, ਢਹਿ ਪੈਂਦਾ ਹੈ। ਇਹ ਆਸਰਾ ਦਿੱਤਾ ਮਨ ਨੂੰ, ਅੰਬੈ ਕਾ ਕਰ ਡੰਡਾ ਧਰਿਆ, ਅੰਬੂ ਦਾ ਪਾਣੀ ਦਾ ਇਹ ਸਰੀਰ ਨੂੰ ਕਰਕੇ ਪੈਦਾ ਕਰਕੇ ਆਸਰਾ ਦਿੱਤਾ ਹੈ। ਮਹਾਰਾਜ ਜੀ ਨੇ ਥੰਮਾ ਹੁੰਦਾ ਜਿਵੇਂ ਮਕਾਨ ਨੂੰ ਆਸਰਾ ਦੇਣ ਵਾਲਾ, ਇਵੇਂ ਆਸਰਾ ਹੈ। ਕਿਹਾ ਤੂੰ ਜੋਗੀ ਗਰਭ ਹੈ ਪਰੇ ਆ। ਮਹਾਰਾਜ ਕਹਿਣ ਲੱਗੇ ਆ ਜੋਗੀ ਅਖਵਾਉਣਾ ਤੇ ਧਾਰਮਿਕ ਪੁਰਸ਼ ਹੈ, ਸ੍ਰੇਸ਼ਟ ਪੁਰਸ਼ ਹੈ ਜੋਗੀ, ਤੇ ਤੂੰ ਕਿਹੜੇ ਹੰਕਾਰ ਵਿੱਚ ਪਿਆ ਵੀ ਮੈਂ ਬਹੁਤ ਵੱਡੀ ਉਮਰ ਦਾ ਵਾਂ, ਕਿਹੜਾ ਅਭਿਮਾਨ, ਕਿਹੜੇ ਅਭਿਮਾਨ ਵਿੱਚ ਫਸਿਆ ਪਿਆ। ਮੈਂ ਤਾਂ ਬਹੁਤ ਸਾਧਨਾ ਕੀਤੀ ਹੈ, 620 ਸਾਲ ਮੇਰੀ ਉਮਰ ਹੈ, ਇਹ ਛੋਟੇ ਨੇ, ਮੈਂ ਉਹਨਾਂ ਤੋਂ ਉਪਦੇਸ਼ ਕਿਵੇਂ ਲੈ ਸਕਦਾ ਹੈ, ਕਿਹੜੇ ਹੰਕਾਰ ਵਿੱਚ ਪਿਆ ਹੈ। ਕਿਹਾ ਤੂੰ ਜੋਗੀ ਗਰਬਾ ਪਰੇ ਆ। ਸ਼ਾਹੂਕਾਰ ਸੀ ਇੱਕ, ਬੜਾ ਹੰਕਾਰੀ ਸੀ, ਅਮੀਰ ਸੀ, ਸੋਹਣੀ ਦੇਹੀ ਸੀ, ਤੰਦਰੁਸਤ। ਭਗਤ ਨਾਮਦੇਵ ਜੀ ਨਾਲ ਛੱਪਰੀ ਢਾ ਕੇ ਕਿਤੇ ਗਏ ਸੀ ਮਹਾਂਪੁਰਸ਼ ਤੀਰਥ ਯਾਤਰਾ 'ਤੇ ਉਪਦੇਸ਼ ਦੇਣ ਵਾਸਤੇ ਲੋਕਾਂ ਨੂੰ। ਲੰਮੇ ਫੇਰੀ 'ਤੇ ਨਿਕਲੇ ਸਨ ਕਈ ਮਹੀਨਿਆਂ ਦੀ। ਭਗਤ ਨਾਮਦੇਵ ਜੀ ਆਪਣੇ ਘਰੋਂ ਪਿੰਡੋਂ ਪੀਠਲਪੁਰ ਤੋਂ ਆਉਂਦਿਆਂ ਨੂੰ ਕੀ ਵੇਖਿਆ ਵੀ ਸ਼ਾਹੂਕਾਰ ਜਿਹੜਾ ਸੀ, ਗਵਾਂਢੀ ਅਮੀਰ ਸੀ, ਉਹਨੇ ਆਪਣੀ ਕੋਠੀ ਨਵਾਂ ਘਰ ਬਣਾਇਆ ਮਹਿਲ, ਉਹਦੇ ਵਿੱਚ ਕਾਣੋ ਪੈਂਦੀ ਸੀ, ਉਹ ਕਾਣੋ ਕੱਢਣ ਵਾਸਤੇ ਭਗਤ ਨਾਮਦੇਵ ਜੀ ਦੀ ਵੀ ਜਿਹੜੀ ਕੱਚੀ ਕੋਠੜੀ ਸੀ ਉਹ ਢਾ ਦਿੱਤੀ, ਅਤੇ ਆਪਣੇ ਵਿੱਚ ਉਹਦੇ ਵਿੱਚੋਂ ਖੂੰਜਾ ਜਿਹੜਾ ਸੀ ਰਲਾ ਲਿਆ, ਆਪਣਾ ਚੌਰਸ ਕਰ ਲਿਆ, ਗੁਣੀਏ ਦੇ ਵਿੱਚ ਨਵਾਂ ਮਹਿਲ ਮਕਾਨ। ਉਹਨਾਂ ਦੀ ਪਰਵਾਹ ਨਹੀਂ ਸੀ, ਲੋਕਾਂ ਕਿਹਾ ਇਹ ਠੀਕ ਨਹੀਂ, ਉਹਨਾਂ ਕਿਹਾ ਇਹ ਕੀ ਕਰ ਲੂ ਆਪਣਾ, ਅੱਧੀ ਕੌਡੀ ਦਾ ਛੀਂਬਾ ਵਾ, ਇਹ ਹੀ ਕਹਿੰਦੇ ਸੀ ਲੋਕ। ਬਾਣੀ ਵਿੱਚ ਵੀ ਆਪ ਜੀ ਨੇ ਆਡ ਦਾਮ ਕੋ ਛੀਪਰੋ ਹੋਇਓ ਲਾਖੀਣਾ, ਧੰਨ ਗੁਰੂ ਅਰਜਨ ਦੇ ਜਿਹਨੂੰ ਅੱਧੀ ਕੌਡੀ ਦਾ ਕਹਿੰਦੇ ਸੀ, ਛੀਂਬਾ ਲੱਖਾਂ ਦਾ ਹੋ ਗਿਆ, ਬੇਕੀਮਤਾ ਹੋ ਗਿਆ ਵਾਹਿਗੁਰੂ ਦਾ ਗਿਆਨ ਹੋਣ 'ਤੇ। ਜਦੋਂ ਆਏ ਵਾਪਸ ਵੇਖਿਆ, ਕਿਹਾ ਇਹ ਤੂੰ ਚੰਗਾ ਨਹੀਂ ਕੀਤਾ। ਕਹਿਣ ਲੱਗੇ ਤੂੰ ਕੀ ਕਰ ਲਵੇਂਗਾ। ਭਗਤ ਨਾਮਦੇਵ ਜੀ ਕਹਿੰਦੇ ਕਾਹਦਾ ਮਾਣ ਹੈ, ਏਡਾ ਮਹਿਲ ਇੱਥੇ ਕਿਹੜਾ ਸਦਾ ਜੀਣਾ, ਕਿਸੇ ਕਾਹਦਾ ਹੰਕਾਰ ਹੈ, ਮਾਇਆ ਦਾ। ਉਸ ਵੇਲੇ ਵੀ ਕਿਹਾ ਸੀ, ਗਹਿਰੀ ਕਰਕੇ ਨੀਵ ਖਦਾਈ ਉੱਪਰ ਮੰਡਪ ਛਾਏ, ਮਾਰ ਕੰਡੇ ਤੇ ਕੋ ਅਧਕਾਈ ਜਿਨ ਤ੍ਰਿਣ ਧਰਮੂੰਡ ਬੁਲਾਏ, ਹਮਰੋ ਕਰਤਾ ਰਾਮ ਸਨੇਹ, ਕਾਹੇ ਰੇ ਨਰ ਗਰਬ ਕਰਤ ਹੋ ਬਿਨ ਸਜਾਏ ਝੂਠੀ ਦੇ। ਕਿਹਾ ਸੀ ਕਾਹਦਾ ਹੰਕਾਰ ਹੈ ਉਮਰਾਂ ਦਾ, ਵੱਡੀ ਉਮਰ ਦਾ, ਇਹ ਅਮੀਰੀ ਦਾ, ਇਹ ਵਜ਼ੀਰੀ ਦਾ। ਭਗਤ ਜੀ ਨੇ ਕਿਹਾ ਸੀ ਬਹੁਤ ਡੂੰਘੀ ਨੀਂ ਖੁਦਾ ਕੇ ਮਹਿਲ ਬਣਾਏ ਨੇ, ਮੰਡਪ ਛਾ ਲਏ ਨੇ, ਉੱਪਰ ਸ਼ਮਿਆਨੇ ਵੀ ਲਾਏ ਹੋਏ ਨੇ, ਪਰ ਦੇਖ ਮਾਰਕੰਡਾ ਲਿਖੀ ਹੋਇਆ, ਮਾਰਕੰਡੇ ਤੇ ਕੋ ਅਧਕਾਈ, ਕੌਣ ਵੱਡੀ ਉਮਰ ਵਾਲਾ ਹੋਇਆ ਮਾਰਕੰਡੇ, ਮਾਰਕੰਡੇ ਜਿੱਡਾ ਤਾਂ ਯੋਗੀ ਕੋਈ ਹੋਇਆ ਹੀ ਨਹੀਂ ਹੈ। ਚਾਰ ਯੁੱਗ ਲੰਬੀ ਉਮਰ ਸੀ ਇਹਦੀ, ਚਾਰ ਯੁੱਗ ਲੰਬੀ ਉਮਰ, ਸਬਰ ਸੰਤੋਖ ਕਿੰਨਾ, ਮਾਣ ਨਹੀਂ ਕੀਤਾ ਥੋੜ੍ਹਾ ਜਿੰਨਾ ਵੀ, ਜਿਣ ਤ੍ਰਿਣ ਧਰਮੂੰਡ ਬਲਾਏ, ਮੌਤ ਨੂੰ ਚੇਤੇ ਰੱਖਿਆ ਹਮੇਸ਼ਾ, ਤਾਂ ਹੀ ਰਿਖੀ ਕਿਹਾ ਗਿਆ, ਤਾਂ ਹੀ ਰਿਖੀ ਕਿਹਾ, ਨਹੀਂ ਰਿਖੀ ਕਿਹਨੇ ਕਹਿਣਾ ਸੀ। ਜਿਣ ਤ੍ਰਿਣ ਧਰਮੂੰਡ ਬਲਾਏ, ਕੱਖਾਂ ਦੇ ਪੂਲੇ ਉੱਪਰ ਰੱਖ ਕੇ ਹੀ ਸਿਰ ਸਾਰੀ ਉਮਰ ਕੱਢ ਦਿੱਤੀ, ਕੋਈ ਮਹਿਲ ਨਹੀਂ ਬਣਾਇਆ, ਕੋਈ ਮੰਦਰ ਨਹੀਂ ਬਣਾਇਆ, ਉਹਨੇ ਕੱਖਾਂ ਦੇ ਪੂਲੇ ਉੱਪਰ ਹੀ ਮੌਤ ਨੂੰ ਚੇਤੇ ਰੱਖਿਆ, ਇਹ ਆਉਣੀ ਆਉਣੀ ਆ ਬਸ ਮੌਤ, ਕੱਖਾਂ ਦੇ ਪੂਲੇ ਉੱਪਰ ਸਿਰ ਰੱਖ ਕੇ
ਜੰਗਲਾਂ ਵਿੱਚ ਬੀਆਬਾਨ ਵਿੱਚ ਹੀ ਸਾਰੀ ਉਮਰ ਨਿਗਾ, ਚਾਰ ਯੁੱਗ ਲੰਬੀ ਉਮਰ। ਕਿਹਦੀ ਉਮਰ ਹੋ ਸਕਦੀ ਉਦੋਂ ਵੱਡੀ ਭਾਈ। ਮਾਰ ਕੰਡੇ ਤੇ ਕੋ ਅਧਕਾਈ, ਹਰ ਹਮਰਾ ਤੂੰ ਕਹਿੰਦਾ ਇਹ ਕੀ ਸਾਡਾ ਕਰ ਲਵੇਗਾ, ਮੇਰੀ ਕੀ ਲੱਤ ਭੰਨ ਲਵੇਗਾ, ਇਹ ਕੀ ਕਰ ਲਵੇਗਾ। ਇਹੀ ਕਿਹਾ ਸੀ ਹਮਰੋ ਕਰਤਾ ਰਾਮ ਸਨੇਹ, ਸਾਡਾ ਵੀ ਹੈ ਕੋਈ ਪਿਆਰਾ ਵਾਹਿਗੁਰੂ, ਅਸੀਂ ਜਿਹਦੇ ਨਾਲ ਪਿਆਰ ਕੀਤਾ ਉਹ ਸਾਡਾ ਪਿਆਰਾ, ਆਪਣੀ ਪ੍ਰੀਤ ਪਿਆਰਾ ਸਾਡਾ ਮਾਲਕ ਹੈ ਸੱਚੇ ਪਾਤਸ਼ਾਹ। ਕਾਹੇ ਰੇ ਨਰ ਗਰਭ ਕਰਤਾ ਹੋ, ਐ ਬੰਦੇ ਕਾਹਦੇ ਵਾਸਤੇ ਹੰਕਾਰ ਕਰਦਾ। ਦਿਨ ਸਜਾਏ ਝੂਠੀ ਦੇਹੀ, ਇੱਕ ਦਿਨ ਦੇਹੀ ਛੁੱਟੀ ਜਾਣੀ, ਨਾਸ ਹੋ ਛਿਨ ਭੰਗਰ ਹੈ। ਕਿਹਾ ਤੂੰ ਜੋਗੀ ਗਰਭ ਹੈ ਪਰਿਆ, ਮਹਾਰਾਜ ਕਹਿੰਦੇ 620 ਸਾਲ ਦੀ ਉਮਰ ਕਾਹਦਾ ਹੰਕਾਰ ਹੈ, ਅਭਿਮਾਨ ਕਿਹੜੇ ਹੰਕਾਰ ਵਿੱਚ ਤੂੰ ਪਿਆ ਹੋਇਆ। ਮਹੇਸ਼ਿਆ ਮੇਰੀ ਤੇਰੀ ਸੋ ਜਪ ਨਾਥ ਦਿਨ ਰਹਿ ਨਾਈ। ਮਹਾਰਾਜ ਕੀ ਕਰੀਏ, ਕਿਵੇਂ ਟੁੱਟੇਗਾ ਹੰਕਾਰ, ਹਉਮੈ ਦੀ ਮੈਲ, ਹਉਮੈ ਦਾ ਰੋਗ ਕਿਵੇਂ ਟੁੱਟੇਗਾ। ਹਰ ਇੱਕ ਰੋਗ ਦੀ ਔਸ਼ਧੀ ਹੈ, ਦਵਾਈ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਜਪ ਉਹਨੂੰ ਨਾਥ ਨੂੰ, ਮਾਲਕ ਨੂੰ, ਜੜ ਨਾਥ ਨੂੰ ਛੱਡ ਕੇ ਇੱਕ ਨਾਥ ਜੋ ਸਾਰੀ ਧਰਤੀ ਦਾ ਮਾਲਕ ਹੈ, ਸ੍ਰਿਸ਼ਟੀ ਦਾ ਮਾਲਕ ਹੈ, ਜਗਨਨਾਥ ਹੈ ਜੋ ਜਗਤ ਦਾ ਮਾਲਕ, ਜਪ ਨਾਥ ਉਹਨੂੰ ਜਪ ਰਸਨਾ ਦੁਆਰਾ ਹਰ ਵੇਲੇ ਮੌਤ ਨੂੰ ਚੇਤੇ ਰੱਖ। ਦਿਨ ਰਹਿ ਨਾਈ, ਦਿਨੇ ਸਾਰਾ ਦਿਨ, ਰਾਤ ਨੂੰ, ਦਿਨੇ ਰਾਤ ਮੌਤ ਨੂੰ ਚੇਤੇ ਰੱਖ ਤੇ ਜਪ ਉਹਨੂੰ ਰਸਨਾ ਦੁਆਰਾ, ਉਹਦਾ ਜਾਪ ਕਰ। ਤੇਰੀ ਖਿੰਥਾ ਦੋ ਦਿਹਾਈ, ਇਹ ਸਮਝਣਾ ਵਾ, ਇਹ ਨਾ ਸਮਝ ਮੇਰੀ ਉਮਰ ਬਹੁਤ ਆ, ਮੈਂ ਪੁਰਾਣਾ ਜਾਮ ਕਰ ਲੈਣਾ, ਮੈਂ ਤੇ ਮਰਨਾ ਹੀ ਨਹੀਂ, ਜਿੰਨਾ ਚਿਰ ਮਰਜ਼ੀ ਜੀ ਮੈਂ ਪੁਰਾਣਾ ਜਾਮ ਕਰ। ਇਹ ਪੁਰਾਣਾ ਜਾਮ ਛੱਡ ਕੇ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਜਾਪ ਕਰ, ਰਸਨਾ ਤੋਂ ਮੌਤ ਨੂੰ ਕਰ ਚੇਤੇ। ਤੇਰੀ ਖਿੰਥਾ ਜਿਹੜੀ ਗੋਦੜੀ ਹੈ ਸਰੀਰ ਰੂਪੀ, ਇਹ ਦੇਹ ਰੂਪੀ ਗੋਦੜੀ ਜਿਹੜੀ ਪਹਿਨੀ ਹੋਈ ਹੈ, ਦੋ ਦਿਹਾਈ, ਇਹ ਤਾਂ ਦੋ ਕੁ ਦਿਨਾਂ ਦੀ ਪ੍ਰਾਹੁਣੀ ਹੈ, ਬਹੁਤੀ ਮਨਿਆਦ ਨਹੀਂ। ਇੱਕ ਜੰਮਣ ਵਾਲਾ ਦਿਨ ਉਦੋਂ ਵੀ ਖੁਸ਼ੀ ਹੁੰਦੀ, ਉਹਦੇ ਤੋਂ ਪ੍ਰਤਪਾਲਣਾ ਚੱਲ ਪੈਂਦੀ ਹੈ, ਦੂਜਾ ਮਰਨ ਵਾਲਾ ਦਿਨ ਹੈ ਅਖੀਰ, ਇਹਨੇ ਡਿੱਗ ਪੈਣਾ ਹੈ। ਪੈਦਾ ਹੋਇਆ ਜੋ ਨਾਸਵੰਤ, ਜੋ ਜਨਮੈ ਸੋ ਜਨੋ ਮੂਆ, ਗੋਬਿੰਦ ਭਗਤ ਅਸਥਿਰ ਹੈ ਥੀ ਆ, ਜਿਹਨੇ ਜਨਮ ਲਿਆ ਜਾਣ ਲਓ ਮੌਤ ਵੀ ਆਵੇਗੀ। ਇਹ ਦੋ ਦਿਨ ਨੇ, ਜਨਮੈ ਤਾਂ ਕਾਲ ਆ, ਪਰ ਜਿਹਨੇ ਵਾਹਿਗੁਰੂ ਦੀ ਬੰਦਗੀ ਕੀਤੀ ਉਹ ਆਤਮਾਵਾਂ ਅਮਰਾਨੰਦ ਦਾ ਸਰੂਪ ਹੋ ਜਾਂਦੀਆਂ ਨੇ, ਉਹ ਸਦਾ ਥਿਰ ਨੇ ਸੰਸਾਰ, ਸਦਾ ਹੀ ਉਹ ਅਮਰ ਹੋ ਜਾ, ਨਾਮ ਰਹਿੰਦਾ ਦੁਨੀਆਂ 'ਤੇ, ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ, ਕਹੁ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤ, ਤੇਰੀ ਖਿੰਥਾ ਦੋ ਦਿਹਾਈ, ਛਿਨ ਭੰਗਰ ਦੇਹੀ ਹੈ। ਤੇਰੀ ਇਹ ਗੋਦੜੀ ਜਿਹੜੀ ਸਰੀਰ ਰੂਪੀ ਗੋਦੜੀ ਹੈ ਨਾ, ਅਸਲ ਯੋਗ ਨੂੰ ਪਛਾਣ, ਇਹ ਦੋ ਕੁ ਦਿਨਾਂ ਦੀ ਹੈ। ਭਗਤ ਕਬੀਰ ਸਾਹਿਬ ਜੀ ਨੇ ਚਾਰ ਦਿਨਾਂ ਦੇ ਪ੍ਰਾਹੁਣੇ ਕਿਹਾ ਹੈ, ਜੀਵਾਂ ਚਾਰ ਕੁ ਦਿਨਾਂ ਦੇ ਪ੍ਰਾਹੁਣੇ ਨੇ। ਭਗਤ ਜੀ ਕਹਿੰਦੇ ਕਾਹਦੇ ਵਾਸਤੇ ਵੱਧ ਵੱਧ ਕੇ ਥਾਂ ਮਲਦੇ ਨੇ, ਬੰਦਾ ਆਉਂਦਾ ਮੇਰੇ ਕੋਲ ਇੰਨਾ ਇੱਕ ਘਰ ਹੋਵੇ ਕੋਲ ਤਾਂ ਵੀ ਸਬਰ ਹੋਰ ਚਾਹੀਦਾ ਹੈ, ਬੜਾ ਇੱਕ ਦੂਜੇ ਤੋਂ ਵੱਧ ਵੱਧ ਕੇ ਥਾਂ ਮਲਦੇ ਨੇ, ਮਹਿਲ ਬਣਾਉਂਦੇ ਨੇ। ਸੋ ਚਾਰ ਦਿਵਸ ਕੇ ਪਾਹੁ ਨੇ ਬੜ ਬੜ ਰੂਧਾ ਠਾਉ, ਕਬੀਰ ਮਾਨਸ ਕੇ ਹਮ ਮਾਟੀ ਕੇ ਹਮ ਪੂਤਰੇ, ਮਾਨਸ ਰਾਖਿਓ ਨਾਓ, ਮਿੱਟੀ ਦੇ ਅਸੀਂ ਪੁਤਲੇ ਹਾਂ, ਕੱਚੀ ਮਿੱਟੀ ਦੇ, ਕੱਚੀ ਮਿੱਟੀ ਦਾ ਸਰੀਰ ਪੰਜਾਂ ਤੱਤਾਂ ਦਾ, ਅਤੇ ਨਾਂ ਰੱਖ ਦਿੱਤਾ ਮਨੁੱਖ ਮਾਨਸ। ਚਾਰਾਂ ਕੁ ਦਿਨਾਂ ਦੇ ਪ੍ਰਾਹੁਣੇ ਆ ਅਤੇ ਵੱਧ ਵੱਧ ਕੇ ਇੱਕ ਦੂਜੇ ਤੋਂ ਥਾਂ ਮਲਦੇ, ਵੱਡ ਵੱਡ ਰੂਧਾ ਠਾਓ, ਚਾਰਾਂ ਕੁ ਦਿਨਾਂ ਦੇ ਪ੍ਰਾਹੁਣੇ ਆ। ਜੰਮਣ ਦਾ ਉਦੋਂ ਵੀ ਖੁਸ਼ੀ ਹੁੰਦੀ ਹੈ, ਪਰਿਵਾਰ ਵਿੱਚ ਵਾਧਾ ਹੋਇਆ, ਬੱਚੇ ਦਾ ਜਨਮ ਹੋਇਆ ਹੈ,
ਉਹ ਵੀ ਨਹੀਂ ਭੁੱਲਦਾ। ਫਿਰ ਸ਼ਾਦੀ ਵਾਲਾ ਸਮਾਂ ਆਉਂਦਾ, ਵਿਆਹ ਵਾਲਾ ਸਮਾਂ ਆਉਂਦਾ, ਉਹ ਦਿਨ ਫਿਰ ਅਧਖੜ ਉਮਰ ਜਦੋਂ ਆਪ ਬੱਚਿਆਂ ਦੇ ਵਿਆਹ ਕਰਦਾ ਹੈ ਬੰਦਾ, ਉਹ ਉਮਰਾ ਉਦੋਂ ਬੜਾ ਫੱਬਦਾ ਹੈ, ਬੜਾ ਨਾਂ ਹੁੰਦਾ ਹੈ। ਫਿਰ ਅਖੀਰਲਾ ਜਦੋਂ ਵਡੇਪਾ ਆ ਜਾਂਦਾ ਹੈ, ਉਹ ਚਾਰ ਕੁ ਦਿਨ ਨੇ ਜ਼ਿੰਦਗੀ, ਚਾਰ ਦਿਵਸ ਕੇ ਪਾਉ ਨੇ, ਚਾਰ ਹਿੱਸਿਆਂ ਵਿੱਚ ਵੰਡਿਆ ਹੈ। ਭਗਤ ਕਬੀਰ ਸਾਹਿਬ ਜੀ ਨੇ ਬਚਪਨ, ਜਨਮ ਤੋਂ ਬਾਅਦ ਦਾ ਬਚਪਨ, ਜਵਾਨੀ, ਪ੍ਰੌਢਿਆ ਅਵਸਥਾ ਵਿਚਕਾਰ ਲਈ ਅੱਧ ਖੜ ਉਮਰ ਤੇ ਅਖੀਰਲੀ ਵਡੇਪੇ ਵਾਲੀ, ਉਹ ਵੀ ਯਾਦ ਰਹਿੰਦੀ ਹੈ। ਉਹ ਚ ਪਿਛਲਾ ਸਾਰੀ ਜ਼ਿੰਦਗੀ ਦੀ ਫਿਲਮ ਹੀ ਯਾਦ ਕਰੀ ਜਾਂਦਾ ਵਾ, ਨਾਲਦਿਆਂ ਨੂੰ ਯਾਦ ਕਰੀ ਜਾਂਦਾ। ਤੇਰੀ ਖਿੰਥਾ ਦੋ ਦਿਹਾਈ, ਦੋ ਕੁ ਦਿਹਾੜੀਆਂ ਦੀ ਹੈ ਖਿੰਥਾ, ਜਿਹੜੀ ਗੋਦੜੀ ਸਰੀਰ ਰੂਪੀ, ਇਹਨੂੰ ਸਮਝ, ਇਹਦਾ ਮਾਣ ਨਾ ਕਰ ਕਿ ਮੈਂ ਪੁਰਾਣਾ ਜਾਮ ਜਾਣ, ਛੁੱਟ ਜਾਣਾ ਸਰੀਰ ਤੇਰਾ ਹੈ, ਪੁਰਾਣਾ ਜਾਮ ਛੱਡ ਤੇ ਸਿਮਰਨ ਕਰ, ਵਾਹਿਗੁਰੂ ਦਾ ਜਾਪ ਕਰ, ਮੌਤ ਨੂੰ ਯਾਦ ਕਰ। ਅਸਲ ਜੋਗੀ ਹੈ ਜੁੜਨਾ ਹੈ ਸੱਚੇ ਪਾਤਸ਼ਾਹ ਦੇ ਨਾਮ ਨਾਲ, ਰਹਾਓ ਮਹਾਰਾਜ ਸੱਚੇ ਪਾਤਸ਼ਾਹ, ਪਹਿਲੀ ਪੌੜੀ ਇੱਥੇ ਰਹਾਓ, ਮਹੇਸ਼ੇ ਜੋਗੀ ਨੂੰ ਸੰਬੋਧਨ ਹੋ ਕੇ ਯੋਗ ਅਸਲ ਕੀ ਹੈ ਸਮਝਾ ਰਹੇ, ਜੋ ਇਹਦੇ ਅੰਦਰ ਹੰਗਤਾ ਮਮਤਾ ਹੈ ਉਹ ਵੀ ਮਹਾਰਾਜ ਦੇ ਸਾਹਮਣੇ ਰੱਖ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਹੁਮੈ ਦਾ ਰੋਗ ਇਹਦਾ ਕੱਟ ਰਹੇ ਨੇ। ਗਰੀਬ ਨਿਵਾਜ ਕਿਰਪਾ ਕਰਨ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼, ਅੱਗੇ ਤੋਂ ਸਮਰੱਥ ਬਖਸ਼ਣੀ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀ ਆ, ਸਬਦ ਗਾਵਣੇ ਆਈ ਆ, ਸਬਦੋ ਤਾਂ ਗਾਵੋਰੀ ਤੇਰਾ ਮਨ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹੋ ਵਿਸਾਰ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਾਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਬਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤ ਹੋ, ਸ਼ਬਦ ਤਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗਾ, ਕਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰਤ ਹਰੀ ਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਧ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ, ਕਹਿ ਨਾਨਕ ਤਹਿ ਸੁਹੋਆ, ਤਿਤ ਕਰ ਅਨਹਦ ਵਾਜੇ, ਆਨੰਦ ਸੁਣ ਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰ, ਤੂੰ ਠਾਕੋਰੋ ਤੁਮ ਪਹਿਰ ਦਾਸ ਜੀਓ ਪਿੰਡ।
1: ਕਮਰੇ ਕੇ